ਜੀ ਗੁਰੂ ਗਰੀਬ ਨਿਵਾਰ ਯੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਹਿਬੇ ਕਮਾਲ ਸਾਹਿਬ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਨਾਂ ਦੇ ਪਾਵਨ ਅਸਥਾਨ ਤਖਤ ਸੱਚ ਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਪਾਵਨ ਅਸਥਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਕੀਆਂ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਵਜੋਂ ਬੇਅੰਤ ਮਾਇਆ ਅਰਦਾਸ ਕਰਾਈ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ। ਸਤਿਗੁਰ ਜੀ ਨਾਮ ਆਪ ਜੀ ਜਾਨੀ ਜਾਨ ਹੋ, ਸਤਿਗੁਰ ਜੀ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ, ਦੇਹ ਰੂਪਤਾ ਦੇ ਨਾਮ ਦੀ ਦਾਤ ਬਖਸ਼ਿਸ਼ ਕਰਨੀ, ਕਾਰਜ ਰਾਜ

ਮਹਾਂਪੁਰਖਾਂ ਦੇ ਸਿਰ ਤੇ ਮਿਹਰ ਭਰਿਆ ਤਰਖਣਾ ਦੇ ਰੋਗਤਾ ਚੜ੍ਹਦੀ ਕਲਾ ਬਖਸ਼ਣੀ ਸਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਸਾਹਿਬ ਤਿਨਾਂ ਦੇ ਯਾਦ ਵਿੱਚ ਸਰਦਾਰ ਜੋਗਿੰਦਰ ਸਿੰਘ ਜੀ ਕੇਰੋ ਸਿੰਘ

ਕਰਨੀ ਸਕੂਲ ਦੀ ਚੜ੍ਹਦੀ ਕਲਾ ਬਖਸ਼ਣੀ ਸੋਹਣੇ ਸੰਜੋਗਾਂ ਲਈ ਸਰਦਾਰ ਸੰਦੀਪ ਸਿੰਘ ਜੀ 500 ਰੁਪਏ ਆਦਰ ਕਰਦੇ ਕਰ ਰਾਸ ਕਰਨੇ ਅੰਗ ਸੰਸਾਈ ਹੋਣਾ।

ਗੁਰੂ ਗ੍ਰੰਥ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤਖਤ ਸਤਖੰਡ ਦਰਬਾਰ ਦੀਆਂ ਹਾਜ਼ਰੀਆਂ ਵਰਦੇ ਹੋਏ ਕੀਰਤਨ ਦੇ ਸਤਿਕਾਰ ਜੋ ਸੰਗਤਾਂ ਵੱਲੋਂ ਬੇਨਤੀ ਮਾਇਆ ਹਾਜ਼ਰ ਹੋਏ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੁਖ ਜਾਣੇ ਭਰਪੂਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਜੋ ਉਸਨਾ ਦੇ ਅਰੁਪਤਾ ਬਖਸ਼ਣੀ ਆਸਾ ਮਨਸਾ ਸੰਪੂਰਨ ਕਰਨੀ ਯਾਤਰਾ ਸਫਲੀ ਕਰਨੀ।

ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬਲਾਰੇ।

ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਾ ਰਿਆਤ ਬਿਰਧ ਕੀ ਪੈਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲੋ ਜੀ।

ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਾਤ ਰੱਖਿਆ ਦਾਨ। ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਜੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬਲਾਜ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬਲਾਜ ਬੋਲੋ ਬੋਲੋ ਬੋਲੋ ਸ਼੍ਰੀ ਵਾਹਿਗੁਰੂ।

0: ਖੁਸ਼ੀਆਂ ਦੇ ਜਕਾਰ ਜਾਵੇ ਸੋਨਿਹਾਲ ਹਜਾਵੇ ਸਤਿ ਸ੍ਰੀ ਅਕਾਲ ਗੁਰਬਾਰ ਅਕਾਲ ਦੇਗ ਤੇਗ ਫਤਿਹ ਗੁਰੂ ਪੰਥ ਖਾਲਸੇ ਜੀ ਜਨਾਦਨ ਚੜ੍ਹਦੀ ਕਲਾ ਰੱਖਣੀ ਸੱਜੇ ਪਾਤਸ਼ਾਹ ਜੀ ਮਹਾਰਾਜ
1: ਗੁਰੂ ਰੁਪਿਆਰੀ ਸਾਧ ਸੰਗਤ ਜੀਓ ਸੱਜ ਜਾਓ ਪ੍ਰੇਮ ਨਾਲ ਗੁਰੂ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰੋ ਜੀ।

ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਿਹੇ।

जी सटाओ गोविंद भगत बिना

ਫਤਿਹ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਸਰਬ ਸ਼ਕਤੀਮਾਨ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਪੰਥ ਦੇ ਬਾਲੀ ਸਾਹਿਬੇ ਕਮਾਲ ਦੇਗ ਤੇਗ ਦੇ ਧਨੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏ

ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼, ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਵਿੱਤਰ ਧਾਮ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਪ੍ਰਾਂਗਣ ਵਿੱਚ ਆਪਣੇ ਜਨਮ ਦੀਆਂ ਕੀਮਤੀ ਘੜੀਆਂ ਸਫਲੀਆਂ ਕਰ ਰਹੀ ਅਤਿ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਵੱਡੇ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੋਦ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕਲਯੁਗ ਦੇ ਵਿੱਚ ਭਜਨ ਕੀਰਤਨ ਹੀ ਪ੍ਰਮੁੱਖ ਸਾਧਨ ਹੈ ਮੁਕਤੀ ਦਾ। ਪਰਮਾਤਮਾ ਨਾਲ ਜੇ ਧਿਆਨ ਲਾਉਣਾ ਚਾਹੁੰਦੇ ਹਾਂ ਤਾਂ ਕੀਰਤਨ ਕਰੀਏ, ਵਾਹਿਗੁਰੂ ਦੇ ਗੁਣ ਗਾਈਏ ਜਾਂ ਸੁਣੀਏ। ਕੀਰਤਨ ਕਰਨ ਨਾਲ, ਕੀਰਤਨ ਸੁਣਨ ਨਾਲ ਸਾਡਾ ਧਿਆਨ ਪਰਮਾਤਮਾ 'ਚ ਬੜੀ ਛੇਤੀ ਲੱਗ ਜਾਂਦਾ ਹੈ, ਕਿਉਂਕਿ ਸਾਰੀ ਬਾਣੀ ਪ੍ਰਭੂ ਦੀ ਕੀਰਤੀ ਹੈ। ਗੁਰੂ ਸਾਹਿਬਾਂ ਨੇ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਸੰਸਾਰ ਦਾ ਚੱਕਰ ਲਾਇਆ, ਜਿੱਥੇ ਜਿੱਥੇ ਵੀ ਖੰਡਾਂ ਬ੍ਰਹਮੰਡਾਂ 'ਚ ਚਰਨ ਪਾਏ ਕੀਰਤਨ ਕੀਤਾ। ਉਸ ਕੀਰਤਨ ਦੀ ਧੁਨੀ ਨੇ ਸਾਰਾ ਜੱਗ ਮੋਹ ਲਿਆ, ਜੰਗਲਾਂ ਦੇ ਪਸ਼ੂ ਪੰਛੀ ਵੀ ਮੋਹਿਤ ਕਰ ਦਿੱਤੇ, ਦੇਵਤੇ ਦੇ ਦੈਂਤ ਵੀ ਪਾਰ ਦਿੱਤੇ। ਦੇਵਤਿਆਂ ਨੂੰ ਤਾਂ ਤਾਰਿਆ ਹੀ, ਜਿਹੜੇ ਕੌਡੇ ਵਰਗੇ ਰਾਕਸ਼ਸ ਸਨ, ਦੇਵਲੂਤ ਵਰਗੇ ਰਾਕਸ਼ਸ ਸਨ, ਬੰਦੇ ਹੀ ਖਾ ਜਾਂਦੇ ਸਨ। ਜਿਹੜੇ ਨਰ ਪਕਸ਼ੀ ਲੋਕ ਸਨ ਉਹਨਾਂ ਨੂੰ ਵੀ ਮੇਰੇ ਪਾਤਸ਼ਾਹ ਨੇ ਦੇਵਤੇ ਬਣਾ ਦਿੱਤਾ। ਸ਼ਿਵਾਲਕ ਦੀਆਂ ਪਹਾੜੀਆਂ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੀ ਧੁਨੀ ਉੱਠੀ, ਭਾਈ ਮਰਦਾਨੇ ਦੀ ਰਬਾਬ ਵੱਜੀ, ਇਲਾਹੀ ਦਰਗਾਹੀ ਕੀਰਤਨ ਸ਼ੁਰੂ ਹੋਇਆ। ਇੱਕ ਵੱਡੀਆਂ ਉਮਰਾਂ ਦਾ ਮੁਸਲਮਾਨ ਫਕੀਰ ਪਹਾੜੀ ਤੋਂ ਕੀਰਤਨ ਸੁਣ ਕੇ ਥੱਲੇ ਉਤਰਿਆ। ਜਦੋਂ ਨੂਰਾਨੀ ਚਿਹਰੇ ਦੇ ਦਰਸ਼ਨ ਕੀਤੇ, ਚਰਨਾਂ ਦਾ ਦਾਸ ਬਣ ਗਿਆ। ਕਹਿਣ ਲੱਗਾ, ਮੇਰੀ ਬੜੀ ਵੱਡੀ ਉਮਰ ਹੈ, ਸਦੀਆਂ ਤੋਂ ਮੈਂ ਯੋਗ ਬਲ ਦੇ ਨਾਲ ਤਪ ਕਰਕੇ ਇੱਥੇ ਬੰਦਗੀ ਕਰਕੇ ਆਪਣਾ ਸਮਾਂ ਗੁਜ਼ਾਰਦਾ ਹਾਂ ਮਹਾਰਾਜ, ਪਰ ਜਿਹੜੀ ਸ਼ਾਂਤੀ ਤੁਹਾਡੇ ਦਰਸ਼ਨ ਕਰਕੇ, ਤੁਹਾਡਾ ਕੀਰਤਨ ਸੁਣ ਕੇ ਆਈ ਹੈ, ਮੈਨੂੰ ਇੰਨੇ ਸਦੀਆਂ ਵਿੱਚ ਪ੍ਰਾਪਤ ਨਹੀਂ ਹੋਈ। ਕਿਰਪਾ ਕਰੋ, ਇਹ ਧਰਤੀ ਤੁਹਾਡੀ ਹੈ ਅਤੇ ਇਹ ਧਰਤੀ ਸਾਂਭ ਲਓ, ਇੱਥੇ ਹੀ ਰਹੋ, ਇੱਥੋਂ ਜਾਓ ਨਾ। ਤਾਂ ਮੈਂ ਜਿਹੜੀਆਂ ਬੱਕਰੀਆਂ ਰੱਖੀਆਂ ਹੋਈਆਂ ਨੇ, ਮੇਰੀਆਂ ਬੱਕਰੀਆਂ ਦਾ ਦੁੱਧ ਪੀਓ। ਉਸ ਪੀਰ ਦਾ ਨਾਂ ਸੀ ਪੀਰ ਬੁੱਢਣ ਸ਼ਾਹ। ਅਤੇ ਸਾਧ ਸੰਗਤ ਜੀ, ਸਦੀਆਂ ਤੋਂ ਵੱਡੀ ਉਮਰ ਸੀ, ਕੋਈ 500 ਸਾਲ ਲਿਖਿਆ, ਕਿਤੇ 700 ਸਾਲ ਲੰਮੀ ਉਮਰ ਹੈ। ਯੋਗ ਬਲ ਦੇ ਨਾਲ ਐਸਾ ਹੋ ਜਾਂਦਾ। ਦੀਰਘਾਯੂ ਮਹਾਤਮਾ ਅੱਜ ਵੀ ਬੈਠੇ ਹਨ, ਸਾਨੂੰ ਦਰਸ਼ਨ ਨਹੀਂ ਹੁੰਦੇ, ਵੱਖਰੀ ਗੱਲ ਹੈ, ਕਿਉਂਕਿ ਸਾਡੀ ਅਜੇ ਉੱਥੇ ਪਹੁੰਚ ਨਹੀਂ ਹੈ। ਉਸ ਦੀਰਘ ਆਯੂ ਮਹਾਤਮਾ ਮਹਾਂਪੁਰਸ਼ ਨੇ ਆਪਣੀਆਂ ਬੱਕਰੀਆਂ ਦਾ ਦੁੱਧ, ਜਿਹੜੀਆਂ ਬੱਕਰੀਆਂ ਨੂੰ ਸ਼ੇਰ ਚੁਰਾ ਕੇ ਲਿਆਂਦਾ ਸੀ, ਜਿਨ੍ਹਾਂ ਬੱਕਰੀਆਂ ਦੀ ਰਾਖੀ ਸ਼ੇਰ ਕਰਦਾ ਸੀ, ਉਹਨਾਂ ਬੱਕਰੀਆਂ ਦਾ ਦੁੱਧ ਪਾਤਸ਼ਾਹ ਨੂੰ ਭੇਟਾ ਕੀਤਾ। ਮਹਾਰਾਜ, ਇਹ ਭੇਟਾ ਪ੍ਰਵਾਨ ਕਰੋ, ਦੁੱਧ ਪੀਓ। ਚੋਜੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਭਾਈ ਪੀਰ ਸਾਈਂ ਬੁੱਢਣ ਸ਼ਾਹ ਜੀ, ਤੁਹਾਡਾ ਦੁੱਧ ਪੀਵਾਂਗੇ, ਪਰ ਪੀਵਾਂਗੇ 6ਵੇਂ ਜਾਮੇ ਵਿੱਚ। ਉਹ ਪੀਰ ਕਹਿਣ ਲੱਗਾ, ਮਹਾਰਾਜ ਤੁਹਾਡਾ 6ਵਾਂ ਜਾਮਾ ਕਦੋਂ ਹੋਵੇਗਾ? ਮਹਾਰਾਜ ਕਹਿੰਦੇ, 100 ਸਾਲ ਬਾਅਦ ਹੋਵੇਗਾ। ਕਹਿੰਦੇ ਜੀ, 100 ਸਾਲ ਤੱਕ ਮੈਂ ਹੋਰ ਜੀ ਲਵਾਂਗਾ, ਇੰਨੀ ਤਾਂ ਮੇਰੀ ਉਮਰ ਹੋ ਗਈ। ਮਹਾਰਾਜ ਕਹਿੰਦੇ, ਤੁਸੀਂ 6ਵੇਂ ਜਾਮੇ ਤੱਕ ਇਸੇ ਤਰ੍ਹਾਂ ਰਹੋਗੇ ਅਤੇ 6ਵੇਂ ਜਾਮੇ 'ਚ ਤੁਹਾਨੂੰ ਦਰਸ਼ਨ ਦਿਆਂਗੇ। 6ਵੇਂ ਜਾਮੇ 'ਚ
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮੀਰੀਆਂ ਪੀਰੀਆਂ ਦੇ ਮਾਲਕ, ਜਿਨ੍ਹਾਂ ਦਾ ਪ੍ਰਕਾਸ਼ ਉਤਸਵ ਸਾਧ ਸੰਗਤ ਜੀ ਆਉਣ ਵਾਲੇ ਦੋ ਚਾਰ ਦਿਨਾਂ 'ਚ ਮਨਾਇਆ ਜਾਣਾ, 30 ਤਰੀਕ ਨੂੰ ਇੱਥੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਵੀ ਸਾਰੀਆਂ ਸੰਗਤਾਂ ਨੇ ਸ਼ਰਧਾ ਪ੍ਰੇਮ ਨਾਲ ਮਨਾਉਣਾ ਹੈ। ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਆਪਣੇ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ ਸਮੇਤ ਫੌਜਾਂ ਦੇ ਬਾਬੇ ਬੁੱਢਣ ਸ਼ਾਹ ਦੀ ਕੁਟੀਆ ਦੇ ਜਾ ਪਹੁੰਚੇ, ਜਾ ਕੇ ਆਵਾਜ਼ ਦਿੱਤੀ, ਪੀਰ ਜੀ ਲਿਆਓ ਜਿਹੜਾ ਸਮੁੰਦਰ ਰੱਖਿਆ ਹੋਇਆ ਛਕਾਂਗੇ, ਜਿਹੜਾ ਦੁੱਧ ਸਾਡੇ ਵਾਸਤੇ ਰੱਖਿਆ ਲਿਆਓ। ਪੀਰ ਉੱਠਿਆ, ਬਹੁਤ ਵੱਡੀ ਅਵਸਥਾ ਸੀ, ਬਜ਼ੁਰਗ ਸੀ, ਆਪਣੀਆਂ ਅੱਖਾਂ ਦੇ ਭਰਵੱਟੇ ਹਟਾ ਕੇ ਵੇਖਿਆ, ਨੀਝ ਲਾ ਕੇ ਬੜੇ ਧਿਆਨ ਨਾਲ, ਬੜੇ ਗੌਹ ਨਾਲ, ਬੜਾ ਨੂਰਾਨੀ ਚਿਹਰਾ ਸੀ, ਚਿਹਰੇ 'ਤੇ ਜਿਵੇਂ ਕਰੋੜਾਂ ਸੂਰਜ ਚੜ੍ਹੇ ਹੁੰਦੇ, ਇੰਨਾ ਜਲਾਲ ਸੀਗਾ। ਕਲਗੀਆਂ ਤੋੜੇ, ਚੱਕਰ ਦੁਮਾਲੇ 'ਤੇ ਪਾਏ ਹੋਏ, ਗਾਤਰੇ, ਢਾਲ, ਤਲਵਾਰ, ਮੀਰੀ ਪੀਰੀ ਦੀਆਂ 2 ਤੇਗਾਂ, ਸ਼ਾਹੀ ਸਾਜੋ ਸਮਾਨ, ਬਾਦਸ਼ਾਹ ਤੋਂ ਵੀ ਵੱਧ ਕੇ ਜਾਹੋ ਜਲਾਲ ਵੇਖਿਆ, ਸੁੰਦਰ ਘੋੜਾ ਅਤੇ ਫੌਜਾਂ ਵੇਖੀਆਂ, ਇੰਝ ਲੱਗਾ ਜਿਵੇਂ ਕੋਈ ਰਾਜਾ ਮਹਾਰਾਜਾ ਕੋਈ ਬਾਦਸ਼ਾਹ ਆ ਗਿਆ ਹੁੰਦਾ। ਕੁਝ ਮਨ 'ਚ ਸ਼ੰਕਾ ਹੋਇਆ ਅਤੇ ਪੁੱਛਿਆ, ਮਹਾਰਾਜ ਜਿਹੜੇ ਜਾਮੇ 'ਚ ਮੈਂ ਤੁਹਾਡੇ ਦਰਸ਼ਨ ਕੀਤੇ ਸਨ ਉਹ ਜਾਮਾ ਦੇ ਹੋਰ ਸੀ, ਉਦੋਂ ਦੇ ਸਾਧੂਆਂ ਵਾਲਾ ਫਕੀਰਾਂ ਵਾਲਾ ਬਾਣਾ ਸੀ, 2 ਸਾਥੀ ਸਨ ਬਾਲਾ ਅਤੇ ਮਰਦਾਨਾ, ਇਹ ਤਾਂ ਰਾਜਿਆਂ ਮਹਾਰਾਜਿਆਂ ਬਾਦਸ਼ਾਹ ਵਾਲਾ ਤੁਹਾਡਾ ਸਰੂਪ ਹੈ, ਫੌਜਾਂ ਕਿੰਨੀਆਂ ਨੇ ਤੁਹਾਡੇ ਨਾਲ, ਸ਼ਸਤਰ ਕਿੰਨੇ ਨੇ, ਘੋੜੇ ਕਿੰਨੇ ਨੇ, ਮੈਨੂੰ ਤਾਂ ਉਸੇ ਸਰੂਪ 'ਚ ਦਰਸ਼ਨ ਦਿਓ ਤਾਂ ਮੇਰਾ ਮਨ ਟਿਕੇਗਾ, ਤਾਂ ਮੈਨੂੰ ਵਿਸ਼ਵਾਸ ਆਵੇਗਾ ਵੀ ਤੁਸੀਂ ਉਹੀ ਹੋ। ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਵੱਡੇ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ ਵੱਲ ਇਸ਼ਾਰਾ ਕੀਤਾ, ਕਿਉਂਕਿ ਬਾਬਾ ਗੁਰਦਿੱਤਾ ਜੀ ਦੀਆਂ ਕੁਝ ਚੀਜ਼ਾਂ ਰਲਦੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ। ਇੱਕ ਤਾਂ ਬਾਬਾ ਗੁਰਦਿੱਤਾ ਜੀ ਦਾ ਵਿਆਹ ਉਸੇ ਬਟਾਲੇ ਸ਼ਹਿਰ 'ਚ ਹੋਇਆ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਗਈ ਹੈ। ਇੱਕ ਬਾਬਾ ਸ੍ਰੀ ਚੰਦ ਜੀ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ ਸੀ ਕਿ ਪੁਰਖਾ ਕਿੰਨੇ ਪੁੱਤਰ ਨੇ, ਅਤੇ 6ਵੇਂ ਪਾਤਸ਼ਾਹ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਂਪੁਰਸ਼ੋ ਤੁਹਾਡੀ ਕਿਰਪਾ ਨਾਲ 5 ਸਾਹਿਬਜ਼ਾਦੇ ਹਨ। ਅਤੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਕਹਿੰਦੇ ਫਿਰ ਸਾਨੂੰ ਕਿਹੜਾ ਦਿਓਗੇ? 6ਵੇਂ ਪਾਤਸ਼ਾਹ ਨੇ ਕਿਹਾ ਜੀ 5 ਹੀ ਤੁਹਾਡੇ ਹੈ। ਅਤੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਕਹਿਣ ਲੱਗੇ ਆ ਜਿਹੜੇ ਵੱਡੇ ਬੈਠੇ

ਤੇ ਬਾਬੇ ਗੁਰਦਿੱਤੇ ਦੇ ਪੋਤਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਕਿੱਡੀ ਮਹਾਨ ਹਸਤੀ ਬਾਬਾ ਗੁਰਦਿੱਤਾ ਜੀ। ਛੇਵੇਂ ਪਾਤਸ਼ਾਹ ਨੇ ਬਾਬਾ ਗੁਰਦਿੱਤਾ ਜੀ ਵੱਲ ਇਸ਼ਾਰਾ ਕੀਤਾ ਵੀ ਤੁਸੀਂ ਝਲਕਾਰਾ ਦਿਓ ਹੁਣ, ਤੇ ਬਾਬਾ ਗੁਰਦਿੱਤਾ ਜੀ ਨੇ ਬਾਬਾ ਬੁੱਢਣ ਸਾਹਿਬ ਸਾਈ ਨੂੰ ਗੁਰੂ ਨਾਨਕ ਰੂਪ ਵਿੱਚ ਦਰਸ਼ਨ ਦਿੱਤੇ। ਜਦੋਂ ਝਲਕਾਰਾ ਵੱਜਿਆ, ਮਨ ਸ਼ਾਂਤ ਹੋ ਗਿਆ ਤੇ ਬਾਬਾ ਬੁੱਢਣ ਸ਼ਾਹ ਨੇ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਦੁੱਧ ਪਿਆਇਆ ਤੇ ਸੇਵਾ ਕੀਤੀ। ਕਹਿਣ ਲੱਗੇ, ਮਹਾਰਾਜ ਅੱਜ ਜਿੱਥੇ ਮੈਂ ਬੈਠਾ ਇਹ ਸਾਰੀ ਧਰਤੀ ਗੁਰੂ ਨਾਨਕ ਦੀ ਹੈ। ਉਹ ਇੱਥੇ ਆਏ ਸਨ ਤੇ ਉਹਨਾਂ ਨੇ 11 ਮਹੀਨੇ 11 ਦਿਨ 11 ਘੜੀਆਂ ਇੱਕੋ ਚੌਂਕੜੇ ਤੇ ਕੀਰਤਨ ਕੀਤਾ ਸੀ। ਮੈਂ ਉਹਨਾਂ ਦਾ ਕੀਰਤਨ ਸੁਣ ਕੇ ਉਹਨਾਂ ਦਾ ਸੇਵਕ ਬਣ ਗਿਆ ਸੀ। ਆ ਸਾਰੀਆਂ ਪਹਾੜੀਆਂ 'ਚ ਬਾਬੇ ਨਾਨਕ ਦਾ ਕੀਰਤਨ ਗੂੰਜਿਆ ਸੀ, ਮਰਦਾਨੇ ਦੀ ਰਬਾਬ ਗੂੰਜੀ ਸੀ। ਅੱਜ ਤੱਕ ਮਹਾਰਾਜ ਮੈਂ ਉਸੇ ਨਸ਼ੇ ਵਿੱਚ ਹਾਂ ਜਿਹੜਾ ਬਾਬੇ ਨਾਨਕ ਦੀ ਬਾਣੀ ਦਾ ਮੈਨੂੰ ਚੜ੍ਹਿਆ ਸੀ। ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਫਿਰ ਅਸੀਂ ਇਸ ਧਰਤੀ ਦਾ ਨਾਮ ਕੀਰਤਨਪੁਰ ਸਾਹਿਬ ਰੱਖਾਂਗੇ। ਸਾਧ ਸੰਗਤ ਜੀ, ਉਸ ਧਰਤੀ ਦਾ ਨਾਮ ਅੱਜ ਆਪਾਂ ਸਾਰੇ ਕੀ ਨਾਂ ਲੈਂਦੇ ਹਾਂ? ਸ੍ਰੀ ਕੀਰਤਪੁਰ ਸਾਹਿਬ। ਕੀਰਤਨ ਅਤੇ ਕੀਰਤ ਇੱਕੋ ਹੀ ਹੈ। ਵੈਸੇ ਸੂਰਜ ਪ੍ਰਕਾਸ਼ ਵਿੱਚ ਕੀਰਤਨਪੁਰ ਵੀ ਜ਼ਿਆਦਾ ਆਉਂਦਾ ਹੈ ਅਤੇ ਕੀਰਤਪੁਰ ਵੀ ਆਉਂਦਾ। ਸ਼ੰਕਾ ਕਰਨ ਦੀ ਲੋੜ ਨਹੀਂ, ਕਿਉਂਕਿ ਕੀਰਤੀ ਮੈਨੇ ਜਸ, ਕੀਰਤਨ ਮੈਨੇ ਜਸ। ਕੀਰਤੀ ਅਤੇ ਕੀਰਤਨ ਇੱਕੋ ਹੀ ਚੀਜ਼ ਹੈ, ਦੋ ਅਰਥ ਨਹੀਂ ਹਨ। ਮਹਾਰਾਜ ਨੇ ਕੀਰਤਨ ਦੀ ਮਹਾਨਤਾ ਨੂੰ ਮੁੱਖ ਰੱਖਦਿਆਂ ਹੋਇਆਂ ਵੀ ਗੁਰੂ ਘਰ 'ਚ ਕੀਰਤਨ ਦੀ ਯਾਦ ਹਮੇਸ਼ਾ ਬਣੀ ਰਹੇ। ਅੱਜ ਤੋਂ ਪੂਰੇ 400 ਸਾਲ ਪਹਿਲਾਂ 1626 ਦੇ ਵਿੱਚ, ਹੁਣ ਚੱਲ ਰਿਹਾ 2026, 2026, 1626 ਦੇ ਵਿੱਚ, ਅੱਜ ਤੋਂ 400 ਸਾਲ ਪਹਿਲਾਂ ਮੇਰੇ ਸਤਿਗੁਰੂ ਨੇ, ਛੇਵੇਂ ਪਾਤਸ਼ਾਹ ਨੇ ਬਾਬਾ ਗੁਰਦਿੱਤਾ ਜੀ ਨੂੰ ਹੁਕਮ ਦਿੱਤਾ ਕਿ ਇੱਥੇ ਨਗਰ ਵਸਾਓ, ਉਹਦਾ ਨਾਮ ਸ੍ਰੀ ਕੀਰਤਪੁਰ ਸਾਹਿਬ ਰੱਖੋ। ਸੋ ਕੀਰਤਨਪੁਰ ਸਾਹਿਬ ਨੂੰ ਅੱਜ 400 ਸਾਲ ਹੋ ਚੱਲੇ ਨੇ। ਉਹਨਾਂ ਦੀ ਯਾਦ ਵਿੱਚ ਅਤੇ ਮਹਾਨ ਸ਼ਹੀਦ ਬਾਬਾ ਤਾਰਾ ਸਿੰਘ ਜੀ ਵਾਂ ਦੇ 300 ਸਾਲੇ ਸ਼ਹੀਦੀ ਨੂੰ ਸਮਰਪਿਤ ਇਸ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ 'ਤੇ ਇੱਥੋਂ ਦੇ ਸਤਿਕਾਰਯੋਗ ਪੰਜ ਪਿਆਰੇ ਸਾਹਿਬਾਨ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਮਹਾਂਪੁਰਸ਼ਾਂ ਨੇ ਪ੍ਰੇਰਣਾ ਦਿੱਤੀ ਕਿ ਸੱਚਖੰਡ ਵਿਖੇ ਵੀ ਵੱਡਾ ਪ੍ਰੋਗਰਾਮ ਹੋਵੇ। ਨਾਨਕਸਰ ਸੰਪਰਦਾ ਵੱਲੋਂ ਮਹਾਂਪੁਰਸ਼ ਬਾਬਾ ਹਰਚਰਨ ਸਿੰਘ ਜੀ ਨੇ ਉਪਰਾਲਾ ਕੀਤਾ। ਸਾਰੇ ਸੰਤਾਂ ਭਗਤਾਂ ਮਹਾਂਪੁਰਸ਼ਾਂ ਨੇ ਬਾਬਾ ਤੇਜਾ ਸਿੰਘ ਜੀ ਮਾਤਾ ਜੀ ਦੇ ਅਸਥਾਨ 'ਤੇ ਇਕੱਤਰ ਹੋ ਕੇ 125,000 ਪਾਠ ਸ੍ਰੀ ਜਪਜੀ ਸਾਹਿਬ ਜੀ ਦਾ ਸ਼ੁਰੂ ਕੀਤਾ, ਜੋ ਲਗਾਤਾਰ ਜਾਰੀ ਹੈ। ਜਿਹੜੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਹਾਜ਼ਰੀਆਂ ਭਰ ਰਹੀਆਂ ਨੇ, ਆਪਣਾ ਜਨਮ ਸਫਲਾ ਕਰ ਰਹੀਆਂ ਨੇ। ਗੁਰੂ ਨਾਨਕ ਦੇਵ ਜੀ ਦੀ ਹੋਰਬੀ ਬਾਣੀ ਜਪਜੀ ਸਾਹਿਬ, ਜੋ ਗੁਰੂ ਗ੍ਰੰਥ ਸਾਹਿਬ ਦਾ ਮੁੱਢ ਹੈ, ਸਿੱਖੀ ਦਾ ਨਿਯਮ ਇੱਥੋਂ ਸ਼ੁਰੂ ਹੁੰਦਾ ਅੰਮ੍ਰਿਤ ਵੇਲੇ। ਸੋ ਸ੍ਰੀ ਜਪਜੀ ਸਾਹਿਬ ਦੇ ਜਾਪ ਜਾਰੀ ਹਨ। ਜਿਨ੍ਹਾਂ ਸੰਗਤਾਂ ਨੇ ਲਾਹਾ ਲੈਣਾ ਹੋਵੇ, ਅਜੇ 1 ਤਰੀਕ ਤੱਕ ਇਸੇ ਤਰ੍ਹਾਂ ਜਾਰੀ ਰਹਿਣਗੇ, ਹਾਜ਼ਰੀਆਂ ਭਰ ਕੇ ਮਾਤਾ ਜੀ ਦੇ ਸਥਾਨ 'ਤੇ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ। ਸਾਧ ਸੰਗਤ ਜੀ, ਅੱਜ ਬੜੀ ਮਹਾਨ ਪਵਿੱਤਰ ਆਤਮਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਜੀ ਦਾ ਪਾਵਨ ਪਵਿੱਤਰ ਸੱਚਖੰਡ ਗਮਨ ਦਿਹਾੜਾ ਸੰਗਤਾਂ ਮਨਾ ਰਹੀਆਂ ਹਨ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਜਿਨ੍ਹਾਂ ਨੇ ਉਹਨਾਂ ਮਹਾਂਪੁਰਸ਼ਾਂ ਦੇ ਇੱਕ ਪਲਕ ਝਲਕ ਵੀ ਦਰਸ਼ਨ ਕੀਤੇ ਧੰਨ ਹੋ ਗਏ। ਅਸੀਂ ਬਹੁਤ ਛੋਟੀ ਉਮਰ ਵਿੱਚ ਸਾਂ ਜਦੋਂ ਮਹਾਂਪੁਰਸ਼ ਸਾਡੇ ਅਸਥਾਨ ਗੁਰਦੁਆਰਾ ਸਤਸੰਗਤ ਸਾਹਿਬ ਅੰਬਾਲਾ ਸ਼ਹਿਰ ਵਿਖੇ ਆਏ ਅਤੇ ਦਾਸ ਨੂੰ ਬੜਾ ਪਿਆਰ ਬਖਸ਼ਿਆ। ਜਦੋਂ ਮਹਾਂਪੁਰਸ਼ ਬੋਲਦੇ ਸਨ ਨਾ, ਅਤੇ ਰਸਨਾ ਤੋਂ ਅੰਮ੍ਰਿਤ ਵਸਦਾ ਸੀ। ਇਹ ਜਿਹੜੇ ਬੜੇ ਧਿਆਨੀ ਪੁਰਸ਼ ਸਾਧਕ ਪੁਰਸ਼ ਹੁੰਦੇ ਹੈ ਨਾ, ਬੰਦਗੀ ਵਾਲੇ, ਉਹਨਾਂ ਦੇ ਉੱਤੇ ਇੱਕ ਸਮਾਂ ਐਸਾ ਆਉਂਦਾ ਉਹਨਾਂ ਦੀ ਆਵਾਜ਼ ਬਰੀਕ ਹੋ ਜਾਂਦੀ।

ਪੂਰੇ ਵਿਸ਼ਵ ਵਿੱਚ ਪ੍ਰਕਾਸ਼ ਹੁੰਦਾ ਹੈ।

ਪੰਥ ਪ੍ਰਕਾਸ਼ ਵਿੱਚ ਮੈਂਬਰ ਪ੍ਰਕਾਸ਼ ਗੁਰ ਵਿਦਾਸ ਮੈਂਬਰ ਪ੍ਰਕਾਸ਼ ਗੁਰ ਵਿਦਾਸ ਜਨੂਨਾ ਦੀਆਂ ਵਿਧਾਂ ਦੇ ਆਧਾਰ ਤੇ ਖਾਲਸਾ ਪੰਥਾਂ ਦੇ ਆਧਾਰ ਤੇ ਖਾਲਸਾ ਪੰਥ ਦੀ ਧਰਤੀ ਦੀ ਮਰਿਆਦਾ ਨਿਯਤ ਕੀਤੀ ਗਈ ਹੈ ਤੇ ਮਰਿਆਦਾ ਆਦਿ ਦੇ ਸਾਡੇ ਕੋਲ ਸੰਪੂਰਨ ਮਰਿਆਦਾ ਬਚੀ ਹੈ ਔਰ ਸੰਪੂਰਨ ਮਰਿਆਦਾ ਸਾਡੇ ਸ੍ਰੀ ਹਜੂਰ ਸਾਹਿਬ ਦੀ ਹੈ ਸ੍ਰੀ ਹਸਪਤਾਲ ਜੋ ਕਿਸੇ ਸਾ ਬਾਬਾ ਸਤਕਾਰ ਜੁਗਿੰਦਰ ਸਿੰਘ ਜੀ ਮੋਹਨੀ ਜੀ ਦੇ ਸਮੇਂ ਬੜੇ ਹਮਲੇ ਹੋਏ ਮੋਹਨੀ ਜੀ ਦੇ ਸਮੇਂ ਮਰਿਆਦਾ ਜੇਦ ਕਰ ਦਿਓ ਮਰਿਆਦਾ ਕਰ ਦਿਓ ਉਹ ਕਰ ਦਿਓ ਇੱਕ ਦਾਦਾ ਜੀ ਉਹ ਸਾਡਾ ਸਰੀਰ ਤਾਂ ਉੱਤਰ ਸਕਦਾ ਹੈ ਸਾਡਾ ਸਰੀਰ ਤਾਂ ਹੁਣ ਸਕਦਾ ਵੀ ਮਰਿਆਦਾ ਨਹੀਂ ਬਦਲ ਸਕਦਾ ਮਰਿਆਦਾ ਨੂੰ ਸਰੀਰ ਬਦਲ ਸਕਦਾ ਗੁਰਵੰਤ ਸਿੰਘ ਜੀ ਦੇ ਸਾਰ ਬਾਬਾ ਜੀ ਗੁਰਵੰਤ ਸਿੰਘ ਜੀ ਦਾ ਸਾਧੂ ਮਨਜੂਰ ਸੀ ਬੜੇ ਬੜੇ ਮਹਾਪੁਰਸ਼ਾਂ ਨੇ ਆਪਣੀਆਂ ਮਨ ਵਿਰਤੀਆਂ ਆਪ ਆਸਾਂ ਦੀਆਂ ਮਨ ਚਿੰਤੀਆਂ

ਸਾਹਿਬ ਦੀ ਬਾਣੀ ਚੋਂ ਅਕਾਲ ਪੁਰਖ ਪਰਮੇਸ਼ਰ ਹਰੀ ਦੇ ਦਰਸ਼ਨ, ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਹੋ ਰਹੇ ਨੇ। ਆਓ ਉਹਨਾਂ ਦੇ ਬਚਨ ਸਰਵਣ ਕਰੀਏ। ਮਨ ਬਿਰਤੀਆਂ ਪਾਤਸ਼ਾਹ ਦੇ ਚਰਨਾਂ 'ਚ ਜੋੜ ਕੇ ਜਿੰਨੀ ਵੀ ਸੰਗਤ ਗੁਰੂ ਦਰਬਾਰ 'ਚ ਹਾਜ਼ਰ ਹੈ, ਸਾਰੇ ਆਪਣੀ ਰਸਨਾ ਨੂੰ ਪਵਿੱਤਰ ਕਰੀਏ। ਪਿਆਰ ਨਾਲ ਗੱਜ ਕੇ ਆਖੀਏ, ਸਤਿ

0: ਪਰਮਾਤਮਾ ਤੇ ਭਰੋਸਾ ਆ ਗਿਆ ਕਿ ਵਾਹਿਗੁਰੂ ਮੇਰੇ ਨਾਲ ਹੈ, ਮੈਨੂੰ ਹੋਰ ਕਿਸੇ ਦੁਨਿਆਵੀ ਤਾਕਤ ਦੀ ਲੋੜ ਨਹੀਂ, ਮੇਰੇ ਕੋਲ ਵਾਹਿਗੁਰੂ ਦਾ ਬਲ ਹੈ, ਵਾਹਿਗੁਰੂ ਦੀ ਤਾਕਤ ਹੈ। ਦਸਵੇਂ ਪਾਤਸ਼ਾਹ ਨੇ ਜਫ਼ਰਨਾਮਾ ਲਿਖਿਆ ਨਾ, ਤੇ ਜਫ਼ਰਨਾਮੇ ਦੇ ਸ਼ੁਰੂ 'ਚ ਕੀ ਲਿਖਿਆ ਪਾਤਸ਼ਾਹ ਨੇ, ਕਹਿੰਦੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜ਼ੋ ਨਾ ਫਰਸ਼, ਖੁਦਾ ਵੰਦ ਬਖਸ਼ਿੰਦੋ ਐ ਸ਼ਰਸ਼। ਤੇ ਅੱਗੇ ਚੱਲ ਕੇ ਜਫ਼ਰਨਾਮੇ ਜੋ ਔਰੰਗਜ਼ੇਬ ਨੂੰ ਕਹਿੰਦੇ, ਔਰੰਗਜ਼ੇਬ ਤੂੰ ਸਮਝਦਾ ਵੀ ਮੇਰੇ ਕੋਲ ਬੜੀਆਂ ਵੱਡੀਆਂ ਫੌਜਾਂ ਨੇ, 22 ਲੱਖ ਘੋੜਾ ਸੀ ਵਾ ਬਾਦਸ਼ਾਹ ਔਰੰਗਜ਼ੇਬ ਦੀ ਫੌਜ ਵਿੱਚ, ਬਾਕੀ ਹਾਥੀਆਂ ਦੀ ਫੌਜ, ਤੋਪਖਾਨਾ ਇੱਕ ਥੋੜ੍ਹਾ ਸੀ, ਲੱਖਾਂ ਫੌਜਾਂ ਦਾ ਉਹ ਮਾਲਕ, ਅਤੇ ਕਿਲ੍ਹਿਆਂ ਦਾ ਕੋਈ ਅੰਤ ਹੀ ਨਹੀਂ ਸੀ, ਕਿੱਥੇ ਲਾਲ ਕਿਲ੍ਹਾ ਅਤੇ ਵੱਡੇ ਵੱਡੇ ਰਾਜਸਥਾਨ ਦੇ ਕਿਲ੍ਹੇ ਅਤੇ ਬੰਗਾਲ ਦੇ ਕਿਲ੍ਹੇ, ਦੱਖਣ ਦੇ ਕਿਲ੍ਹੇ ਸਭ ਉਹਨੇ ਫਤਿਹ ਕਰ ਲਏ ਸਨ। ਕਾਬਲ ਤੱਕ ਉਹਦਾ ਰਾਜ ਸੀਗਾ, ਕਸ਼ਮੀਰ ਤੱਕ ਉਹਦਾ ਰਾਜ ਸੀ, ਕੰਨਿਆਕੁਮਾਰੀ ਤੱਕ ਉਹਦਾ ਰਾਜ ਸੀ, ਬੰਗਾਲ ਤੋਂ ਬੰਗਲਾਦੇਸ਼ ਤੋਂ ਲੈ ਕੇ ਜਿੱਧਰ ਦੇਖੋ। ਉਹ ਕਹਿੰਦਾ ਸੀ ਮੇਰੇ ਰਾਜ ਵਿੱਚ ਸੂਰਜ ਨਹੀਂ ਛਿਪ ਸਕਦਾ, ਐਡਾ ਵੱਡਾ ਰਾਜ। ਪਰ ਉਸ ਔਰੰਗਜ਼ੇਬ ਦਾ ਸੂਰਜ ਐਸਾ ਢਲਿਆ ਕਿ ਮੁੜ ਕੇ ਉੱਗਿਆ ਹੀ ਨਹੀਂ। ਮੇਰੇ ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਲਿਖ ਰਹੇ ਜਫ਼ਰਨਾਮੇ 'ਚ, ਔਰੰਗਜ਼ੇਬ ਤੈਨੂੰ ਭਰੋਸਾ ਆਪਣੀਆਂ ਤਾਕਤਾਂ ਦਾ, ਕਿਲ੍ਹਿਆਂ ਦਾ, ਫੌਜਾਂ ਦਾ, ਆਪਣੇ ਖਜ਼ਾਨਿਆਂ ਦਾ, ਆਪਣੇ ਐਸ਼ੋ ਆਰਾਮ ਦੇ ਸੁੱਖ ਸਾਧਨਾ ਦਾ ਮਾਣ ਹੈ, ਅਤੇ ਮਾਰਾ ਪਨਾਹ ਅਸਤ ਜਜਤਾਂ ਅਕਾਲ, ਮੇਰਾ ਆਸਰਾ ਅਕਾਲ ਪੁਰਖ ਹੈ, ਇੱਕੋ ਇੱਕ ਪਰਮਾਤਮਾ ਮੇਰੇ ਨਾਲ ਹੈ, ਬਸ ਉਹਦੇ ਹੁੰਦਿਆਂ ਮੈਨੂੰ ਤੇਰਾ ਕੋਈ ਡਰ ਨਹੀਂ। ਮਹਾਰਾਜ ਜਫ਼ਰਨਾਮੇ 'ਚ ਕਹਿੰਦੇ ਔਰੰਗਜ਼ੇਬ ਜਿਹਦੇ ਸਿਰ ਤੋਂ ਹੁਮਾ ਪੰਛੀ ਲੰਘ ਜਾਵੇ, ਕਾਂ ਉਹਦਾ ਕੁਝ ਨਹੀਂ ਵਿਗਾੜ ਸਕਦੇ। ਫਾਰਸੀ ਦੇ ਵਿੱਚ ਹੁਮਾ ਕਹਿੰਦੇ ਨੇ, ਸਾਡੇ ਦੇਸ਼ ਦੀ ਬੋਲੀ 'ਚ ਅਨਲ ਪੰਛੀ ਕਹਿੰਦੇ ਨੇ। ਕਹਿੰਦੇ ਅਸਮਾਨ ਵਿੱਚ ਹੀ ਰਹਿੰਦਾ ਉਹ ਪੰਛੀ, ਅਸਮਾਨ ਵਿੱਚ ਹੀ ਆਂਡਾ ਹੁੰਦਿਆਂ ਧਰਤੀ ਤੋਂ ਕੁਛ ਦੂਰੀ 'ਤੇ ਫੱਟ ਕੇ ਫਿਰ ਬੱਚਾ ਉੱਡ ਕੇ ਸਿੱਧਾ ਮਾਂ ਬਾਪ ਦੇ ਕੋਲ ਉੱਪਰ ਆਕਾਸ਼ ਵਿੱਚ ਚਲਾ ਜਾਂਦਾ। ਉਸ ਹੁਮਾ ਪੰਛੀ ਦੀ ਖੂਬੀ ਦੱਸੀ ਵੀ ਜਿਹਦੇ ਸਿਰ ਤੋਂ ਲੰਘ ਜਾਵੇ ਉਹ ਬਾਦਸ਼ਾਹ ਬਣ ਜਾਂਦਾ, ਜਿਹਦੇ ਸਿਰ 'ਤੇ ਉਹਦਾ ਛਾਇਆ ਪੈ ਜਾਵੇ ਹੁਮਾ ਪੰਛੀ ਦਾ, ਉਹਨੂੰ ਬਾਦਸ਼ਾਹੀਆਂ ਮਿਲ ਜਾਂਦੀਆਂ ਨੇ। ਅਤੇ ਹੁਣ ਇੱਕ ਪਾਸੇ ਤਾਂ ਹੁਮਾ ਪੰਛੀ ਦਾ ਛਾਇਆ ਹੋਵੇ ਅਤੇ ਦੂਜੇ ਜਾਗੇ ਦਲੇਰ, ਜਾਗੇ ਕਹਿੰਦੇ ਨੇ ਫਾਰਸੀ ਭਾਸ਼ਾ ਵਿੱਚ ਕਊਏ ਨੂੰ, ਕਾਂ ਨੂੰ ਆਪਾਂ ਕਾਂ ਕਹਿੰਦੇ ਹਾਂ, ਫਾਰਸੀ 'ਚ ਜਾਗੇ ਕਹਿੰਦੇ ਨੇ ਜ਼ਾਗ। ਕਹਿੰਦੇ ਜ਼ਾਗ ਉਹਦਾ ਕੀ ਵਿਗਾੜ ਸਕਦਾ ਜਿਹਦੇ ਸਿਰ 'ਤੇ ਹੁਮਾ ਦਾ ਛਾਇਆ ਹੋਵੇ। ਕਹਿਣ ਦਾ ਮਤਲਬ ਕੀ ਹੋਇਆ, ਔਰੰਗਜ਼ੇਬ ਤੂੰ ਕਾਂ ਏ ਅਤੇ ਕਾਵਾਂ ਰੌਲੀ ਪਾ ਰਿਹਾ ਹੈ, ਮੇਰੇ ਸਿਰ 'ਤੇ ਕਾਲ ਪੁਰਖ ਪਰਮੇਸ਼ਰ ਦਾ ਹੁਮਾ ਦਾ ਹੱਥ ਏ, ਤੇਰੇ ਵਰਗੇ ਕਾਂ ਮੇਰਾ ਕੀ ਵਿਗਾੜ ਸਕਦੇ ਨੇ। ਜਾ ਕੋ ਰਾਮ ਕੋ ਬਲ ਹੋਏ, ਜਿਸ ਨੂੰ ਵਾਹਿਗੁਰੂ ਦਾ ਪਰਮਾਤਮਾ ਦਾ ਬਲ ਪ੍ਰਾਪਤ ਹੈ, ਜਿਹਦੇ ਸਿਰ ਦੇ ਉੱਤੇ ਵਾਹਿਗੁਰੂ ਹੈ, ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੈ। ਹਾਂਜੀ,
1: ਸਗਲ ਮਨੋਰਥ ਪੂਰਨ ਤਾਹੂ ਕੇ,
0: ਉਸ ਮਹਾਂਪੁਰਸ਼ ਦੇ, ਉਸ ਭਗਤ ਦੇ, ਉਸ ਸੰਤ ਦੇ ਮਨ ਵਿੱਚ ਫੁਰਨਾ ਹੋਣ ਦੀ ਦੇਰ ਹੈ, ਉਸੇ ਵੇਲੇ ਪੂਰਾ ਹੋ ਜਾਂਦਾ। ਪਹਿਲੀ ਗੱਲ ਤੇ ਮਹਾਂਪੁਰਸ਼ ਫੁਰਨਾ ਕਰਦੇ ਹੀ ਨਹੀਂ, ਫੁਰਨਾ ਉੱਠਣ ਲੱਗੇ ਤੇ ਦਬਾ ਦਿੰਦੇ ਆ ਨਾਲ ਦੀ ਨਾਲ, ਕਹਿੰਦੇ ਫੁਰਨਾ ਪਰਮਾਤਮਾ ਤੋਂ ਦੂਰ ਕਰਦਾ ਹੈ। ਪਰ ਸ਼ੁਭ ਮਨੋਰਥ ਵੀ ਹੁੰਦੇ ਨੇ ਨਾ, ਉਹ ਸ਼ੁਭ ਮਨੋਰਥ ਕੀ ਹੁੰਦੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਦੁਨੀਆਂ ਦਾ ਭਲਾ ਵੀ ਕਰਨਾ, ਭੁੱਖਿਆਂ ਨੂੰ ਪ੍ਰਸ਼ਾਦਾ ਵੀ ਛਕਾਉਣਾ, ਬਿਮਾਰਾਂ ਨੂੰ ਦਵਾਈ ਵੀ ਦੇਣੀ ਹੈ, ਨਿਆਸਰਿਆਂ ਨੂੰ ਆਸਰਾ ਵੀ ਦੇਣਾ, ਗਰੀਬਾਂ ਮਜ਼ਲੂਮਾਂ ਦੀ ਰੱਖਿਆ ਵੀ ਕਰਨੀ ਹੈ। ਇਸ ਕੰਮ ਕਰਕੇ ਮਹਾਂਪੁਰਸ਼ ਮਨੋਰਥ ਵੀ ਕਰ ਲੈਂਦੇ ਨੇ, ਜਿਵੇਂ ਦਸਵੇਂ ਪਾਤਸ਼ਾਹ ਨੇ ਕੀਤਾ।

ਇਹ ਮਨੋਰਥ ਸਾਡੇ ਸੰਸਾਰੀ ਲੋਕਾਂ ਵਾਲਾ ਮਨੋਰਥ ਨਹੀਂ, ਮੇਰੀ ਕੋਠੀ ਪੈ ਜਾਵੇ, ਮੇਰੇ ਬੱਚੇ ਬਾਹਰ ਪੱਕੇ ਹੋ ਜਾਣ, ਮੇਰਾ ਸਰੀਰ ਠੀਕ ਹੋ ਜਾਵੇ, ਮੇਰਾ ਪਰਿਵਾਰ ਹਮੇਸ਼ਾ ਹੀ ਇਵੇਂ ਬਣਿਆ ਰਹੇ। ਹੁਣ ਹਮੇਸ਼ਾ ਤਾਂ ਸਾਧ ਸੰਗਤ ਜੀ, ਇੱਥੇ ਰਾਵਣ ਦਾ ਪਰਿਵਾਰ ਨਹੀਂ ਰਿਹਾ, ਰਾਮ ਗਏ, ਰਾਵਣ ਗਏ, ਜਾਗੋ ਬਹੁ ਪਰਿਵਾਰ। ਅਸੀਂ ਚਾਹੁੰਦੇ ਹਾਂ ਪੱਕੇ ਹੀ ਕਿੱਲ ਕੱਢ ਲਈਏ, ਦੁਨੀਆਂ 'ਤੇ ਬੈਠੇ ਰਹੀਏ, ਜਾਈਏ ਹੀ ਨਾ। ਨਹੀਂ, ਕਲਗੀਧਰ ਪਾਤਸ਼ਾਹ ਨੇ ਇਹ ਚੀਜ਼ਾਂ ਅਕਾਲ ਪੁਰਖ ਤੋਂ ਨਹੀਂ ਮੰਗੀਆਂ, ਬਲਕਿ ਆਪਣੇ ਚਾਰੇ ਪੁੱਤਰ ਧਰਮ ਤੋਂ ਵਾਰ ਦਿੱਤੇ ਅਤੇ ਕੀ ਕਿਹਾ, ਇਹਨ ਪੁੱਤਰਨ ਕੇ ਸੀ

0: ਕਰੋੜਾਂ ਗੁਰੂ ਕਾ ਖਾਲਸਾ, 96 ਕਰੋੜ ਮੇਰਾ ਪੁੱਤਰ ਹੈ। ਕਿੱਡਾ ਮਾਣ ਦਿੱਤਾ। ਤੇ ਖਾਲਸਾ ਜੀ, ਜੇ ਮਹਾਂਪੁਰਸ਼ਾਂ ਦੇ ਮਨ ਚ ਮਨੋਰਥ ਆਇਆ, ਕੀ ਮਨੋਰਥ ਆਇਆ? ਕਹਿੰਦੇ ਪੰਥ ਚੱਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ। ਅਕਾਲ ਪੁਰਖ ਨੇ ਆਖਿਆ ਮੰਗੋ, ਕੀ ਮੰਗਦੇ ਹੋ? ਮਹਾਰਾਜ ਮੈਨੂੰ ਕੁਛ ਨਹੀਂ ਚਾਹੀਦਾ, ਜਿਹੜਾ ਪੰਥ ਖਾਲਸਾ ਸਾਜਣਾ ਉਹ ਚੜ੍ਹਦੀ ਕਲਾ 'ਚ ਜਾਵੇ, ਦਿਨੋ ਦਿਨ ਮੇਰੇ ਖਾਲਸੇ ਦੀ ਚੜ੍ਹਦੀ ਕਲਾ ਹੁੰਦੀ ਜਾਵੇ, ਮੇਰੇ ਖਾਲਸੇ ਦੇ ਨਿਸ਼ਾਨ ਝੂਲਦੇ ਰਹਿਣ, ਨਗਾਰੇ ਖੜਕਦੇ ਰਹਿਣ, ਮੇਰੇ ਖਾਲਸੇ ਦੇ ਜੈਕਾਰੇ ਗੂੰਜਦੇ ਰਹਿਣ, ਮੇਰਾ ਕੱਖ ਨਾ ਰਵੇ, ਮੇਰਾ ਖਾਲਸਾ ਆਬਾਦ ਹੋ ਜਾਵੇ। ਇਹ ਮਨੋਰਥ ਮਹਾਂਪੁਰਸ਼ਾਂ ਨੇ ਕੀਤਾ। ਤੇ ਅਕਾਲ ਪੁਰਖ ਨੇ ਆਖਿਆ ਜਾਓ, ਮੈਂ ਆਪਣਾ ਸੁੱਤ ਤੋਏ ਨਿਵਾਜਾ, ਪੰਥ ਪਰਚਰ ਕਰਵੇ ਕੋ ਸਾਜਾ। ਮੈਂ ਤੈਨੂੰ ਪੁੱਤਰ ਬਣਾ ਲਿਆ ਆਪਣਾ, ਤੇ ਪੁੱਤਰ ਦਾ ਪਿਓ ਦੀ ਸਾਰੀ ਪ੍ਰਾਪਰਟੀ ਦਾ ਮਾਲਕ ਪੁੱਤਰ ਹੀ ਹੁੰਦਾ। ਜਿੰਨੀ ਮੇਰੀ ਤਾਕਤ ਹੈ ਬ੍ਰਹਮੰਡ ਦੀ ਤੇਰੀ ਹੋ ਗਈ। ਆ ਸਾਰੀਆਂ ਤਾਕਤਾਂ ਦੇ ਮਾਲਕ ਬੈਠੇ ਨੇ, ਜਿਨ੍ਹਾਂ ਦੇ ਚਰਨਾਂ 'ਚ ਅੱਜ ਆਪਾਂ ਬੈਠੇ ਹਾਂ। ਖਾਲਸਾ ਜੀ, ਜਾ ਕੋ ਰਾਮ ਕੋ ਬਲ ਹੋਏ, ਜਿਹਦੇ ਕੋਲ ਪਰਮਾਤਮਾ ਦੀ ਸ਼ਕਤੀ ਹੈ, ਸਗਲ ਮਨੋਰਥ ਪੂਰਨਤਾ ਹੋ ਕੇ, ਉਸ ਮਹਾਂਪੁਰਸ਼ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ।
1: ਦੁੱਖ ਨਾ ਵਿਆਪੈ ਕੋਈ,
0: ਉਹਨੂੰ ਕੋਈ ਦੁੱਖ ਨਹੀਂ ਲੱਗ ਸਕਦਾ। ਦੁੱਖ ਨਾ ਵਿਆਪੈ ਕੋਈ, ਉਹਦੇ ਨੇੜੇ ਕੋਈ ਦੁੱਖ ਆਉਂਦਾ ਹੀ ਨਹੀਂ। ਉਹ ਮਾਛੀਵਾੜੇ ਦੇ ਕੰਡਿਆਂ ਦੇ ਸੁੱਤਾ ਵੀ ਕਹਿ ਰਿਹਾ ਹੈ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ। ਐਸੇ ਆਨੰਦ ਵਿੱਚ ਜਿੱਤ ਦੀ ਚਿੱਠੀ ਲਿਖੀ ਹੈ। ਔਰੰਗਜ਼ੇਬ ਸਮਝਦਾ ਮੈਂ ਜਿੱਤ ਗਿਆ, ਮੈਂ ਗੁਰੂ ਗੋਬਿੰਦ ਸਿੰਘ ਦਾ ਸਾਰਾ ਕੁਝ ਤੈਸ਼ ਨੈਸ਼ ਕਰ ਦਿੱਤਾ, ਕੁਛ ਵੀ ਨਹੀਂ, ਪੈਰਾਂ 'ਚ ਜੋੜਾ ਵੀ ਨਹੀਂ, ਘੋੜਾ ਵੀ ਨਹੀਂ, ਬਾਜ ਵੀ ਨਹੀਂ, ਤਾਜ ਵੀ ਨਹੀਂ, ਸਿੰਘ ਵੀ ਨਾਲ ਤਿੰਨ ਹੀ ਰਹਿ ਗਏ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ। ਅਤੇ ਮੇਰੇ ਪਾਤਸ਼ਾਹ ਜਿੱਤ ਦੀ ਚਿੱਠੀ ਲਿਖ ਰਹੇ, ਜਿੱਤ ਦੀ ਜਫਰਨਾਮਾ। ਇਹ ਇਹ ਕਾਲ ਪੁਰਖ ਦੀ ਸ਼ਕਤੀ ਤੋਂ ਬਿਨਾਂ ਨਹੀਂ ਹੋ ਸਕਦਾ। ਬੁੱਧੀ ਵਾਲੇ ਜਿੰਨਾ ਮਰਜ਼ੀ ਬੁੱਧੀ ਦੇ ਘੋੜੇ ਦੁੜਾ ਲੈਣ, ਅੱਜ ਵੀ ਬੁੱਧੀਜੀਵੀ ਆਪਣੀ ਬੁੱਧੀ ਨਾਲ ਬੜਾ ਕੁਝ ਸੋਚੀ ਬੈਠੇ, ਖਾਲਸੇ ਪੰਥ ਨੂੰ ਖਤਮ ਕਰ ਦਿਆਂਗੇ, ਇਹਨਾਂ ਦੇ ਤਖਤਾਂ 'ਤੇ ਕਬਜ਼ਾ ਕਰ ਲਾਂਗੇ। ਖਾਲਸਾ ਜੀ, ਇਹ ਤਖਤ ਉਹ ਸੱਚੀ ਸਰਕਾਰ ਦੇ ਨੇ ਜਿਹੜੀ ਛਿਨ ਦੇ ਵਿੱਚ ਰਾਜ ਦੇ ਦਿੰਦੀ ਹੈ ਅਤੇ ਛਿਨ ਵਿੱਚ ਰਾਜ ਖੋ ਵੀ ਲੈਂਦੀ ਹੈ। ਜਲ 'ਤੇ ਥਲ ਕਰ, ਥਲ 'ਤੇ ਕੂਆ, ਕੂਪ 'ਤੇ ਮੇਰ ਕਰਾਵੈ, ਧਰਤੀ 'ਤੇ ਆਕਾਸ਼ ਚੜ੍ਹਾਵੈ, ਚੜ੍ਹੇ ਆਕਾਸ਼ ਗਿਰਾਵੈ, ਭਿਖਾਰੀ 'ਤੇ ਰਾਜ ਕਰਾਵੈ, ਰਾਜਾ ਤੇ ਭਿਖਾਰੀ, ਇਹ ਰਾਜਿਆਂ ਨੂੰ ਭਿਖਾਰੀ ਬਣਾ ਦੇ, ਭਿਖਾਰੀਆਂ ਨੂੰ ਰਾਜੇ ਬਣਾ ਦੇ, ਇਹ ਉਹ ਕਲਗੀਆਂ ਵਾਲੇ ਪਾਤਸ਼ਾਹ ਦਾ ਦਰਬਾਰ ਹੈ। ਸੋ ਸੱਚੇ ਪਾਤਸ਼ਾਹ ਵਚਨ ਕਰ ਰਹੇ ਨੇ ਪੰਚਮ ਪਾਤਸ਼ਾਹ ਜੀ ਕਿ ਐਸੀ ਅਵਸਥਾ ਵਾਲੇ ਮਹਾਂਪੁਰਸ਼ ਹੁੰਦੇ ਨੇ ਕਿ ਕੰਡਿਆਂ 'ਤੇ ਸੁੱਤੇ ਵੀ, ਤੱਤੀਆਂ ਤਵੀਆਂ 'ਤੇ ਬੈਠੇ ਵੀ, ਤੱਤਾ ਰੇਤਾ ਸੀਸ 'ਚ ਪੈਂਦਾ ਹੋਵੇ, ਨੀਹਾਂ 'ਚ ਖਲੋਤੇ ਹੋਣ, ਬੰਦ ਬੰਦ ਕਟੀਂਦੇ ਹੋਣ, ਖੋਪਰ ਉੱਤਰਦੇ ਹੋਣ, ਆਰਿਆਂ ਨਾਲ ਚਰੀਂਦੇ ਹੋਣ, ਤੇ ਕਹਿ ਰਹੇ ਹੋਣ, ਕਹਿੰਦੇ ਦੁੱਖ ਨਾ ਵਿਆਪਕ ਹੋਏ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਰੇ, ਸੁੱਖ ਸੁਨੇਹ ਯਾਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਨ। ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਐਸੇ ਬ੍ਰਹਮ ਗਿਆਨੀ ਮਹਾਤਮਾ ਦੀ ਅਵਸਥਾ ਦੱਸਦੇ ਹਨ। ਵਿਸਰਾਮ ਦੇ ਕੇ ਸਤਿਗੁਰੂ ਜੀ ਕਥਨ ਕਰਦੇ ਹਨ,
1: ਜੋ ਜਨ ਭਗਤ ਦਾਸ ਨਿਜ ਪ੍ਰਭ ਕਾ,
0: ਜਿਹੜਾ ਵਾਹਿਗੁਰੂ ਦਾ ਦਾਸ ਬਣ ਗਿਆ, ਜਿਹਨੇ ਵਾਹਿਗੁਰੂ ਨੂੰ ਆਪਣਾ ਮਾਲਕ ਮੰਨ ਲਿਆ ਤੇ ਆਪਣੇ ਆਪ ਨੂੰ ਉਹਦਾ ਸੇਵਕ ਬਣਾ ਲਿਆ।
1: ਸੁਣ ਜੀਵਾ ਤਿਸ ਸੋਏ,
0: ਐਸੇ ਸੰਤ ਦੀ ਸੋਭਾ ਸੁਣ ਕੇ ਮੈਂ ਜਿਉਂਦਾ। ਖਾਲਸਾ ਜੀ, ਅੱਜ ਨਾ ਅਸੀਂ ਪਹਿਲਾਂ ਤਾਂ ਨਾਵਲ ਨਾਟਕ ਪੜ੍ਹਨ ਲੱਗ ਪਏ ਸੀ, ਅੱਜ ਤੋਂ 40 ਸਾਲ ਪਹਿਲਾਂ ਟੈਲੀਵਿਜ਼ਨ ਦਾ ਦੌਰ ਆਇਆ, ਫਿਲਮਾਂ ਵੇਖਣ ਲੱਗ ਪਏ, ਹੁਣ ਸਾਡੇ ਕੋਲ ਫੋਨ ਆ ਗਿਆ, ਸਾਰਾ ਦਿਨ ਮੱਖੀਆਂ ਮਾਰੀ ਜਾਓ ਬੈਠੇ। ਪਰ ਜੇ ਸਿੱਖੀ ਕਮਾਉਣੀ ਹੈ ਨਾ, ਤਾਂ ਜਿਹਨਾਂ ਸਿੱਖੀ ਕਮਾਈ ਹੈ ਨਾ, ਉਹਨਾਂ ਦੀਆਂ ਸਾਖੀਆਂ ਪੜ੍ਹਿਆ ਕਰੋ, ਉਹਨਾਂ ਸ਼ਹੀਦਾਂ ਦਾ ਇਤਿਹਾਸ ਪੜ੍ਹਿਆ ਕਰੋ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਥਾ ਸੁਣਿਆ ਕਰੋ, ਦਸਾਂ ਗੁਰੂਆਂ ਦੀ ਸੂਰਜ ਪ੍ਰਕਾਸ਼ ਦੀ ਕਥਾ ਸੁਣਿਆ ਕਰੋ। ਔਰ ਖਾਲਸਾ ਜੀ, ਜਿਹਨਾਂ ਸੰਤਾਂ ਭਗਤਾਂ ਨੇ ਦੇਗ ਚਲਾਈ, ਤੇਗ ਵਾਹੀ, ਬੜੇ ਬੜੇ ਬ੍ਰਹਮ ਗਿਆਨੀ ਨਾਮ ਰਸੀਏ ਸਾਧੂ ਹੋਏ, ਜਿਨ੍ਹਾਂ ਨੇ ਵੱਖੋ ਵੱਖ ਸਮਿਆਂ ਵਿੱਚ ਜਪ ਤਪ ਕੀਤਾ, ਉਹਨਾਂ ਮਹਾਂਪੁਰਸ਼ਾਂ ਦੀ ਗੁਰਬਾਣੀ 'ਚ ਮਿਸਾਲ ਵੀ ਦਿੱਤੀ ਪੰਜਵੇਂ ਪਾਤਸ਼ਾਹ ਨੇ। 1192 ਅੰਗ ਦੇ ਤੁਸੀਂ ਦਰਸ਼ਨ ਕਰ ਲੈਣਾ, ਸਾਰਾ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਲਿਖਿਆ। ਸੁਣ ਸਾਖੀ ਮਨ ਜਪ ਪਿਆਰ, ਅਜਾਮਲ ਉਧਰਿਆ ਕਹਿ ਏਕ ਬਾਰ, ਬਾਲਮੀਕੈ ਹੋਆ ਸਾਧ ਸੰਗ, ਧਰੂ ਕੋ ਮਿਲਿਆ ਪ੍ਰਭ ਨਿਸੰਗ। ਇਹ ਬਾਲਮੀਕ ਜੀ ਦਾ, ਧਰੂ ਜੀ ਦਾ, ਅਜਾਮਲ ਦਾ, ਗਨਕਾ ਦਾ, ਜਿੰਨੇ ਵੀ ਭਗਤ ਹੋਏ ਨੇ ਪੁਰਾਣੇ ਯੁੱਗਾਂ ਤੋਂ ਲੈ ਕੇ, ਕਬੀਰ, ਰਵਿਦਾਸ, ਨਾਮਦੇਵ, ਧੰਨਾ, ਸਧਨਾ, ਪੀਪਾ, ਜੈ ਦੇਵ, ਇਹਨਾਂ ਸਾਰਿਆਂ ਦੀ ਕਥਾ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਇੱਕੋ ਸ਼ਬਦ 'ਚ ਲਿਖ ਦਿੱਤੀ ਹੈ। ਕਿਉਂ ਲਿਖੀ ਹੈ? ਕਿ ਕੱਲ੍ਹ ਨੂੰ ਜਿਹੜੇ ਆ ਚੁੰਚ ਗਿਆਨੀ ਕਹਿੰਦੇ ਨਾ ਵੀ ਸਾਖੀਆਂ ਨਾ ਸੁਣਾਇਆ ਕਰੋ, ਆ ਜਿਹੜੇ ਦੋ ਦੋ ਸਾਲ ਦੀ ਕਿਤਾਬਾਂ ਪੜ੍ਹ ਕੇ ਕਹਿੰਦੇ ਅਸੀਂ ਗਿਆਨੀ ਬਣ ਗਏ, ਕਥਾ ਵਾਚਕ ਬਣ ਗਏ, ਉਹ ਪਤਾ ਕੀ ਕਰਦੇ ਆ? ਜੇ ਕੋਈ ਭਗਤਾਂ ਦੀ ਸਾਖੀ ਸੁਣਾਈਏ ਤਾਂ ਕਹਿਣਗੇ ਜੀ ਇਹ ਤਾਂ ਸਾਖੀਆਂ ਹੀ ਸੁਣਾਈ ਜਾਂਦੇ, ਇਹਨਾਂ ਨੂੰ ਹੋਰ ਕਥਾ ਨਹੀਂ ਆਉਂਦੀ ਕੋਈ। ਉਹ ਭਾਈ ਸਾਡਾ ਗੁਰੂ ਕਹਿੰਦਾ ਵੀ ਸੁਣ ਸਾਖੀ ਮਨ ਜਪ ਪਿਆਰ, ਅਸੀਂ ਤੁਹਾਡੀ ਗੱਲ ਪ੍ਰੋਫੈਸਰਾਂ ਦੀ ਸੁਣੀਏ ਕਿ ਆਪਣੇ ਗੁਰੂ ਦੀ ਸੁਣੀਏ? ਪੰਚਮ ਪਾਤਸ਼ਾਹ ਕਹਿ ਰਹੇ ਨੇ ਸਾਖੀ ਸੁਣੋ, ਅਤੇ ਅਸੀਂ ਸਾਖੀ ਸੁਣ ਰਹੇ ਹਾਂ, ਸਾਖੀ ਸੁਣਾ ਰਹੇ ਹਾਂ, ਸਾਨੂੰ ਰੋਕਣ ਵਾਲਾ ਕੋਈ ਨਹੀਂ ਜੰਮਿਆ। ਖਾਲਸਾ ਜੀ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਦੀ ਸੋਭਾ ਸੁਣੀਏ ਸੰਤਾਂ ਦੀ, ਭਗਤ ਕਬੀਰ ਜੀ ਦੀਆਂ ਸਾਖੀਆਂ ਸੁਣੀਏ, ਭਗਤ ਰਵਿਦਾਸ ਜੀ ਦੀਆਂ ਸਾਖੀਆਂ ਸੁਣੀਏ, ਭਗਤ ਪੀਪਾ ਜੀ, ਭਗਤ ਧੰਨਾ ਜੀ, ਭਗਤ ਜੈਦੇਵ ਜੀ, ਭਗਤ ਤਰਲੋਚਨ ਜੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹਨਾਂ ਦੀ ਕਥਾ ਸੁਣਿਆ ਕਰੋ। ਅੱਜ ਸਾਨੂੰ ਦਸਾਂ ਗੁਰੂਆਂ ਦਾ ਇਤਿਹਾਸ ਨਹੀਂ ਪਤਾ, ਇਹਨਾਂ 15 ਮਹਾਂਪੁਰਸ਼ਾਂ ਭਗਤਾਂ ਦਾ ਨਹੀਂ ਪਤਾ, ਭੱਟਾਂ ਦਾ ਨਹੀਂ ਪਤਾ, ਸਾਨੂੰ ਆਪਣੇ ਸ਼ਹੀਦਾਂ ਦਾ ਨਹੀਂ ਪਤਾ। ਅਤੇ ਸਾਧ ਸੰਗਤ ਜੀ, ਜਿਹੜਾ ਕੋਈ ਬਾਹਰੋਂ ਆ ਕੇ ਸਾਨੂੰ ਫੇਸਬੁੱਕ ਰਾਹੀਂ ਸਾਡੇ ਕੰਨ 'ਚ ਫੂਕ ਮਾਰ ਦਿੰਦਾ, ਅਸੀਂ ਉਹੀ ਬ੍ਰਹਮ ਗਿਆਨ ਮੰਨ ਲੈਂਦੇ ਹਾਂ। ਸੁਣ ਸਾਖੀ ਮਨ ਜਪ ਪਿਆਰ, ਸੰਤਾਂ ਮਹਾਂਪੁਰਸ਼ਾਂ ਦੀ, ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਪਰਮਾਤਮਾ ਦਾ ਬਲ ਮੰਨਿਆ। ਕਬੀਰ ਦੀ ਬੇਟੀ ਦਾ ਵਿਆਹ ਸੀ ਅਤੇ ਘਰ 'ਚ ਖਾਣ ਨੂੰ ਆਟਾ ਕੋਈ ਨਹੀਂ ਸੀ, ਉੱਧਰੋਂ ਬਰਾਤ ਆਉਣੀ ਸੀ, ਉੱਧਰੋਂ ਪੰਡਤਾਂ ਨੇ ਈਰਖਾ ਨਾਲ ਸੱਦਾ ਦੇ ਤਾ ਸਾਰੇ ਸ਼ਹਿਰ ਦੇ ਵਿੱਚ ਵੀ ਕਬੀਰ ਦੀ ਬੇਟੀ ਦੇ ਵਿਆਹ 'ਤੇ ਸਾਰੇ ਸ਼ਹਿਰ ਨੇ ਆਉਣਾ, ਭਾਈ ਸਾਰਿਆਂ ਦੀ ਰੋਟੀ ਹੈ, ਸਾਰਿਆਂ ਦਾ ਬ੍ਰਹਮ ਭੋਜ ਹੈ। ਹੁਣ ਬ੍ਰਹਮ ਭੋਜ 'ਚ ਲੱਖਾਂ ਹੀ ਲੋਕ ਆ ਜਾਂਦੇ ਨੇ, ਆਉਣੇ ਸ਼ੁਰੂ ਹੋ ਗਏ, ਅਤੇ ਕਬੀਰ ਦੇ ਘਰ 'ਤੇ ਆਪਣੇ ਖਾਣ ਨੂੰ ਪ੍ਰਸ਼ਾਦਾ ਕੋਈ ਨਹੀਂ ਸੀ। ਕਬੀਰ ਜੀ ਸ਼ਹਿਰ ਤੋਂ ਬਾਹਰ ਗੰਗਾ ਦੇ ਕੰਢੇ ਜਾ ਕੇ ਪ੍ਰਭੂ ਦੇ ਧਿਆਨ 'ਚ ਮਗਨ ਹੋ ਗਏ ਕਿ ਵਾਹਿਗੁਰੂ ਤੂੰ ਜਾਣ ਅਤੇ ਤੇਰਾ ਕੰਮ ਜਾਣ। ਉਹ ਪਰਮੇਸ਼ਰ ਵਾਹਿਗੁਰੂ ਭਗਤ ਕਬੀਰ ਜੀ ਦਾ ਰੂਪ

ਵਿੱਚ ਖਲੋ ਕੇ ਕੀਤਾ, ਕਿਸੇ ਨੂੰ ਪਤਾ ਵੀ ਨਹੀਂ ਚੱਲਿਆ ਵੀ ਕਬੀਰ ਇੱਥੇ ਹੈ ਨਹੀਂ। ਜਦੋਂ ਸਾਰਾ ਕੰਮ ਸੰਪੂਰਨ ਹੋ ਗਿਆ, ਕਬੀਰ ਦੀ ਬੇਟੀ ਦੀ ਡੋਲੀ ਵੀ ਚਲੀ ਗਈ ਤੇ ਕਬੀਰ ਜੀ ਘਰ ਵੱਲ ਪਰਤੇ ਵੀ ਦੇਖੀਏ ਕੀ ਹਾਲ ਚਾਲ ਹੈ, ਘਰ ਵਾਲਿਆਂ ਦਾ ਕੀ ਉਲਾਂਭਾ ਦਿੰਦੇ ਨੇ। ਅੱਗੇ ਜਾ ਕੇ ਵੇਖਿਆ ਤੇ ਬੜਾ ਖਿਲਾਰ ਪਿਆ ਹੋਇਆ ਵਿਆਹ ਦਾ, ਜਿਵੇਂ ਵਿਆਹ ਤੋਂ ਬਾਅਦ ਘਰਾਂ ਵਿੱਚ ਹੁੰਦਾ ਹੀ ਹੈ ਨਾ, ਟੈਂਟ ਲੱਗੇ ਹੁੰਦੇ ਆ, ਭੱਠੀਆਂ ਪਈਆਂ ਹੁੰਦੀਆਂ, ਖਿਲਾਰ ਪਿਆ ਹੁੰਦਾ ਜੇ ਸਫਾਈ ਕਰਨੀ ਹੁੰਦੀ। ਹੈਰਾਨ ਹੋ ਗਏ ਵੀ ਇੰਨੀ ਰਚਨਾ, ਤੇ ਲੋਕ ਕਹਿੰਦੇ ਕਬੀਰ ਜੀ ਕਮਾਲ ਕਰਤੀ, ਵਿਆਹ ਬੜਾ ਵਧੀਆ ਕੀਤਾ, ਰਾਜੇ ਮਹਾਰਾਜੇ ਵੀ ਨਹੀਂ ਕਰ ਸਕਦੇ ਇਹੋ ਜਿਹਾ ਵਿਆਹ ਜਿਹੜਾ ਤੁਸੀਂ ਕੀਤਾ। ਕਬੀਰ ਜੀ ਸਮਝਦੇ ਵੀ ਇਹ ਟਿੱਚਰਾਂ ਕਰਦੇ ਆ, ਪਰ ਫਿਰ ਜਦੋਂ ਸਾਰੀ ਗੱਲ ਸਾਹਮਣੇ ਆ ਗਈ, ਸਮਝ ਆ ਗਈ, ਤੇ ਕਬੀਰ ਜੀ ਮਹਾਰਾਜ ਸਲੋਕ ਉਚਾਰਨ ਕੀਤਾ, ਕਬੀਰ ਨਾ ਹਮ ਕੀਆ। ਨਾ ਕਰੇਂਗੇ ਨਾ ਕਰ ਸਕੈ ਸਰੀਰ, ਕਿਆ ਜਾਣੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਨਾ ਅਸੀਂ ਕੀਤਾ, ਨਾ ਕਰ ਸਕਦੇ ਹਾਂ, ਨਾ ਅੱਗੇ ਕਰ ਸਕਾਂਗੇ। ਵਾਹਿਗੁਰੂ ਅਕਾਲ ਪੁਰਖ ਆਪ ਹੀ ਕਰ ਰਿਹਾ ਹੈ। ਤੇ ਜਦੋਂ ਸਾਧ ਸੰਗਤ ਜੀ ਕੋਈ ਰੱਬ ਦਾ ਬਣ ਜਾਂਦਾ ਨਾ, ਫਿਰ ਰੱਬ ਉਹਨਾਂ ਦੀ ਐਸੀ ਸੋਭਾ ਕਰਾਉਂਦਾ, ਐਸੀ ਸੋਭਾ ਜਨੈ ਕੀ ਜੇਵੜ ਹਰ ਪ੍ਰਤਾਪ ਹੈ। ਜਿੱਡਾ ਹਰੀ ਦਾ ਪ੍ਰਤਾਪ ਹੈ, ਓਡਾ ਹੀ ਉਹਦੇ ਸੰਤਾਂ ਦਾ ਪ੍ਰਤਾਪ ਹੈ। ਜਿੰਨੀ ਵਾਹਿਗੁਰੂ ਦੀ ਮਹਿਮਾ, ਓਨੀ ਵਾਹਿਗੁਰੂ ਦੇ ਭਗਤਾਂ ਦੀ ਮਹਿਮਾ। ਬਲਕਿ ਕਈ ਮਹਾਂਪੁਰਸ਼ਾਂ ਨੇ ਤਾਂ ਇਹ ਵੀ ਲਿਖਿਆ ਵੀ ਭਗਤਾਂ ਨਾਲ ਦੀ ਮਹਿਮਾ ਪਰਮਾਤਮਾ ਨਾਲੋਂ ਵੀ ਵੱਡੀ ਹੈ। ਕਿਉਂ? ਕਿਉਂਕਿ ਜੇ ਦੁਨੀਆਂ ਦੇ ਉੱਤੇ ਪਰਮਾਤਮਾ ਜਿਉਂਦਾ ਹੈ ਤੇ ਭਗਤਾਂ ਕਰਕੇ ਜਿਉਂਦਾ ਹੈ। ਹਉ ਗੁਣ ਬੰਧ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਜਦੋਂ ਸਰਕਾਰਾਂ ਵੀ ਕਹਿਣ ਲੱਗ ਪੈਣ ਜਲੇ ਹਰਨਾਖਸ਼ ਥਲੇ ਹਰਨਾਖਸ਼, ਕੋਈ ਪਰਮਾਤਮਾ ਨਹੀਂ ਹੈ, ਤੇ 5 ਸਾਲ ਦਾ ਬੱਚਾ ਕਹਿ ਦੇਵੇ ਜਲੇ ਰਾਮ ਥਲੇ ਰਾਮ, ਤੇ ਉਹ ਪ੍ਰਹਲਾਦ ਨੇ ਸਿੱਧ ਕਰਕੇ ਵਿਖਾਤਾ ਕਿ ਰਾਮ ਸਦਾ ਹੀ ਜਿਉਂਦਾ ਹੈ। ਰਾਮ ਦੇ ਪੁੱਤਰ ਨੇ ਭਗਤ, ਆਖੋ ਸਤਨਾਮ ਸ੍ਰੀ। ਸਫਲ ਜਨਮ ਹਰ ਜਨ ਕਾ ਉਪਜਿਆ, ਜਨਕੀਨੋ ਸੌਤ ਵਿਧਾਤਾ। ਸੌਤ ਕਹਿੰਦੇ ਜਿਹਦੇ ਘਰ ਬੱਚਾ ਹੋਵੇ, ਔਤ ਕਹਿੰਦੇ ਜਿਹਦੇ ਘਰ ਬੱਚਾ ਨਾ ਹੋਵੇ। ਕਹਿੰਦੇ ਰੱਬ ਦੇ ਘਰ ਬੱਚੇ ਜੰਮੇ ਨੇ, ਰੱਬ ਦੇ ਪੁੱਤਰ ਰੱਬ ਦਾ ਨਿਸ਼ਾਨ ਨੇ। ਕਹਿੰਦੇ ਨਾ ਪੁੱਤਰ ਨਿਸ਼ਾਨ, ਪੁੱਤਰ ਕਿਉਂ ਜੰਮਨੇ ਆਪਾਂ? ਸਾਡੇ ਤੋਂ ਬਾਅਦ ਸਾਡਾ ਕੋਈ ਨਿਸ਼ਾਨ ਰਹਿ ਜਾਵੇ, ਕੋਈ ਨਿਸ਼ਾਨੀ ਹੋਵੇ, ਫਲਾਣੇ ਦਾ ਪੁੱਤਰ ਹੈ, ਫਲਾਣੇ ਦਾ ਪੋਤਰਾ ਹੈ, ਉਹਦੀ ਅੰਸ਼ ਬੰਸ਼ ਹੈ। ਕਹਿੰਦੇ ਅਕਾਲ ਪੁਰਖ ਦੀ ਅੰਸ਼ ਬੰਸ਼ ਕੌਣ ਹੈ? ਅਕਾਲ ਪੁਰਖ ਦੇ ਪੁੱਤਰ ਕਿਹੜੇ ਨੇ? ਸੰਤ ਜਨ, ਭਗਤ ਕਬੀਰ ਜੀ ਵਰਗੇ, ਆਹ ਬਾਜਾਂ ਵਾਲਾ ਕਲਗੀਆਂ ਵਾਲਾ ਪਾਤਸ਼ਾਹ ਅਕਾਲ ਪੁਰਖ ਦਾ ਪੁੱਤਰ ਹੈ, ਸਦਾ ਹੀ ਜਿਉਂਦਾ ਮੇਰਾ ਪਾਤਸ਼ਾਹ, ਤੇ ਅੱਗੇ ਉਹਦਾ ਖਾਲਸਾ ਦਰਸ਼ਨ ਦੇ ਰਿਹਾ। ਇਹ ਅਕਾਲ ਪੁਰਖ ਦੀ ਜੋਤ ਦਾ ਪ੍ਰਕਾਸ਼ ਹੈ। ਜਗਮਗ ਜੋਤ ਬਿਰਾਜ ਰਹੀ, ਸ੍ਰੀ ਅਬਚਲ ਨਗਰ ਮੁਝਾਰ। ਜਾ ਕੇ ਰਾਮ ਕੋ ਬਲ ਹੋਏ, ਜਿਹਨੂੰ ਪਰਮਾਤਮਾ ਦਾ ਬਲ ਹੈ, ਸਗਲ ਮਨੋਰਥ ਪੂਰਨ ਤਾਹੂ ਕੇ ਸੁਣ ਜੀਵਾਂ ਤੇ ਸੋਏ। ਉਸ ਮਹਾਂਪੁਰਸ਼ ਦੀ ਮਹਿਮਾ ਵੱਡੀ ਵਡਿਆਈ ਕਈ

0: ਦਰਸ਼ਨ ਕਰਨ ਨੂੰ ਉਦਮ ਕਰਦਾ ਹਾਂ ਮੈਂ, ਚੱਲ ਚੱਲ ਕੇ ਜਾਵਾਂ ਸਾਧੂਆਂ ਦੇ ਨਾਮ ਜਪਣ ਵਾਲਿਆਂ ਦੇ ਕੋਲ ਜਿਹੜੇ ਉਸ ਪ੍ਰਭੂ ਦੇ ਪਿਆਰੇ ਹਨ।
1: ਕਰਮ ਪ੍ਰਾਪਤ ਹੋਏ
0: ਕਿਉਂਕਿ ਉਹਨਾਂ ਸੰਤਾਂ ਦੇ ਮਹਾਂਪੁਰਸ਼ਾਂ ਦੇ ਰੱਬ ਦੇ ਪਿਆਰਿਆਂ ਦੇ ਦਰਸ਼ਨ ਬਖਸ਼ਿਸ਼ ਨਾਲ ਹੁੰਦੇ ਆ, ਕਰਮ ਪ੍ਰਾਪਤ ਹੋਏ। ਜੇ ਕਿਰਪਾ ਨਾ ਹੋਵੇ ਤੇ ਆ ਕਲਗੀਆਂ ਵਾਲੇ ਦੇ ਦਰਸ਼ਨ ਨਹੀਂ ਹੁੰਦੇ, ਕਿਰਪਾ ਨਾ ਹੋਵੇ ਤੇ ਹਜ਼ੂਰ ਸਾਹਿਬ ਨਹੀਂ ਆਇਆ ਜਾਂਦਾ, ਕਿਰਪਾ ਨਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ, ਕਿਰਪਾ ਨਾ ਹੋਵੇ ਤੇ ਖਾਲਸੇ ਪੰਥ ਦੇ ਦਰਸ਼ਨ ਨਹੀਂ ਹੁੰਦੇ। ਕਿਰਪਾ ਨਾਲ ਇਹ ਦਾਤ ਮਿਲਦੀ ਹੈ। ਮਹਾਰਾਜ ਮੇਰੇ ਤੇ ਸਦਾ ਹੀ ਕਿਰਪਾ ਕਰਦੇ ਰਹਿਣਾ, ਮੈਨੂੰ ਸਦਾ ਸਦਾ ਸਦਾ ਸਦਾ ਆਪਣੇ ਦਰਸ਼ਨ ਦਿੰਦੇ ਰਹਿਣਾ।
1: ਗੁਰ ਪ੍ਰਸਾਦੀ ਦ੍ਰਿਸ਼ਟ ਨਿਹਾਰੋ,
0: ਗੁਰੂ ਦੀ ਕਿਰਪਾ ਨਾਲ ਮੈਨੂੰ ਇੱਕ ਅੱਖ ਮਿਲ ਗਈ ਹੈ। ਇੱਕ ਤਾਂ ਨਜ਼ਰ ਹੁੰਦੀ ਜਿਹੜੀ ਜਮਾਂਦਰੂ ਹੁੰਦੀ ਹੈ, ਦੋ ਅੱਖਾਂ ਜਾਂ ਇੱਕ ਅੱਖ ਰੱਬ ਨੇ ਦਿੱਤੀ ਹੁੰਦੀ ਹੈ, ਕਈਆਂ ਨੂੰ ਨਹੀਂ ਦਿੱਤੀ ਹੁੰਦੀ, ਉਹ ਵਿਚਾਰੇ ਇਸ ਸੰਸਾਰ ਨੂੰ ਵੀ ਨਹੀਂ ਦੇਖ ਸਕਦੇ। ਪਰ ਜਿਨ੍ਹਾਂ ਨੂੰ ਇਹ ਅੱਖ ਦਿੱਤੀ ਹੁੰਦੀ ਹੈ ਉਹ ਸੰਸਾਰ ਤਾਂ ਦੇਖ ਲੈਂਦੇ ਹੈ, ਨਿਰੰਕਾਰ ਨਹੀਂ ਦੇਖ ਸਕਦੇ। ਨਿਰੰਕਾਰ ਦਿਸਦਾ ਨਹੀਂ ਨਾ ਇਹਨਾਂ ਅੱਖਾਂ ਨਾਲ, ਨਾਨਕ ਸੇ ਅੱਖੜੀਆਂ ਬਿਆਨ ਜਿਨੋਂ ਡਿਸੰਦੋ ਮਾ ਪਿਰੀ, ਉਹ ਅੱਖਾਂ ਹੋਰ ਨੇ ਜਿਹੜੀਆਂ ਨਿਰੰਕਾਰ ਨੂੰ ਵੇਖ ਸਕਦੀਆਂ ਨੇ, ਉਹ ਮੈਂ ਵੇਖਣਾ ਚਾਹੁੰਦਾ ਹਾਂ। ਆਖੋ ਸਤਨਾਮ ਸੇ। ਫਿਰ ਕਹਿੰਦੇ ਮੈਂ ਜਾਵਾਂ ਕਿੱਥੇ ਜਿੱਥੇ ਮੈਨੂੰ ਉਹ ਅੱਖ ਮਿਲ ਜਾਵੇ, ਉਹ ਚਸ਼ਮਾ ਮਿਲ ਜਾਵੇ, ਉਹ ਐਨਕ ਮਿਲ ਜਾਵੇ। ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਐਨਕ ਗੁਰੂ ਕੋਲੋਂ ਮਿਲਦੀ ਹੈ। ਗੁਰ ਪ੍ਰਸਾਦੀ ਦ੍ਰਿਸ਼ਟ ਨਿਹਾਰੋਂ, ਉਹ ਦ੍ਰਿਸ਼ਟੀ, ਉਹ ਨਜ਼ਰੀਆ, ਉਹ ਵੇਖਣ ਦੀ ਸ਼ਕਤੀ ਗੁਰੂ ਕਿਰਪਾ ਨਾਲ ਮਿਲਦੀ ਹੈ, ਅਤੇ ਫਿਰ ਮੈਂ ਉਹਦੇ ਨਾਲ ਦੇਖਦਾ ਹਾਂ। ਜਦੋਂ ਗੁਰੂ ਦੀ ਦਿੱਤੀ ਐਨਕ ਮੈਂ ਲਾਈ ਹੈ ਅਤੇ ਫਿਰ ਮੈਂ ਵੇਖਿਆ ਹੈ।
1: ਦੂਸਰ ਨਾਹੀ ਕੋਈ,
0: ਫਿਰ ਮੈਨੂੰ ਇੱਕ ਨਜ਼ਰ ਆ ਗਿਆ ਵੀ ਦੂਜਾ ਹੈ ਹੀ ਕੋਈ ਨਹੀਂ। ਆਖੋ ਸਤਨਾਮ। ਕਈ ਤਰ੍ਹਾਂ ਦੀਆਂ ਐਨਕਾਂ ਹੁੰਦੀਆਂ ਨੇ, ਦੂਰ ਦੇਖਣ ਵਾਲੀ, ਨੇੜੇ ਦੇਖਣ ਵਾਲੀ, ਪੜ੍ਹਨ ਵਾਲੀ, ਹੈ ਨਾ, ਕਈ ਤਰ੍ਹਾਂ ਦੀਆਂ। ਅੱਜ ਕੱਲ੍ਹ ਹੋਰ ਵੀ ਪੁੱਠੀਆਂ ਸਿੱਧੀਆਂ ਐਨਕਾਂ ਚੱਲੀਆਂ ਹੋਈਆਂ ਨੇ ਜਿਹੜੀਆਂ ਹੋਰ ਤਰੀਕੇ ਨਾਲ ਵੇਖਦੀਆਂ, ਮਾੜੇ ਤਰੀਕੇ ਨਾਲ ਨਹੀਂ। ਇਹ ਜਿਹੜੀ ਗੁਰੂ ਦੀ ਐਨਕ ਹੈ ਨਾ, ਇਹਦੀ ਇੱਕ ਵੱਖਰੀ ਗੱਲ ਹੈ, ਇਹਦੀ ਇਹਦਾ ਇਸ ਐਨਕ ਦੀ ਇੱਕ ਸ਼ਕਤੀ ਹੈ। ਜਿਹਨੇ ਐਨਕ ਲਾ ਲਈ ਉਹਨੂੰ ਕੀੜੀ 'ਚ ਵੀ ਰੱਬ ਦਿਸਦਾ, ਉਹਨੂੰ ਹਾਥੀ 'ਚ ਵੀ ਰੱਬ ਦਿਸਦਾ, ਉਹਨੂੰ ਚੋਰ 'ਚ ਵੀ ਰੱਬ ਦਿਸਦਾ, ਉਹਨੂੰ ਸਾਧ 'ਚ ਵੀ ਰੱਬ ਦਿਸਦਾ, ਉਹਨੂੰ ਹਿੰਦੂ 'ਚ ਵੀ ਰੱਬ ਦਿਸਦਾ, ਉਹਨੂੰ ਮੁਸਲਮਾਨ 'ਚ ਵੀ ਰੱਬ ਦਿਸਦਾ, ਉਹਨੂੰ ਸੱਪ ਸ਼ੇਰ ਬਘਿਆੜ ਚੀਤੇ ਖੂੰਖਾਰ ਜਾਨਵਰਾਂ ਵਿੱਚ ਵੀ ਰੱਬ ਦਿਸਦਾ, ਉਹਨੂੰ ਹਰ ਜਰੇ ਜਰੇ ਵਿੱਚ ਸਭ ਮੈਂ ਜੋਤ ਜੋਤ ਹੈ ਸੋਏ ਦਿਸਦਾ ਚਾਨਣ, ਸਭ ਮੈਂ ਚਾਨਣ ਹੋਏ ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਇਹ ਉਹਦੀ ਦ੍ਰਿਸ਼ਟੀ ਬਣ ਜਾਂਦੀ ਹੈ।
1: ਦਾਨ ਦੇਹੇ ਨਾਨਕ ਆਪਣੇ ਕੋ,
0: ਮਹਾਰਾਜ ਕਹਿੰਦੇ ਹੇ ਵਾਹਿਗੁਰੂ, ਦਾਸ ਨਾਨਕ ਤੇਰਾ ਆਪਣਾ ਦਾਸ ਹੈ, ਤੇ ਆਪਣਾ ਜਾਣ ਕੇ ਦਾਸ ਨੂੰ ਦਾਨ ਬਖਸ਼ੋ, ਦਾਸ ਦੀ ਝੋਲੀ ਚ ਖੈਰ ਪਾਓ ਸੱਚੇ ਪਾਤਸ਼ਾਹ ਪਰਮੇਸ਼ਰ ਜੀ।
1: ਚਰਨ ਜੀਵਾ ਸੰਤ ਧੋਏ,
0: ਦਾਨ ਕੀ ਮੰਗਦਾ ਹਾਂ ਕਿ ਮੇਰੀ ਇੱਛਾ ਇਹ ਹੈ ਕਿ ਮੈਂ ਸੰਤਾਂ ਦੇ ਚਰਨ ਧੋ ਧੋ ਕੇ ਪੀ ਲਵਾਂ। ਆਖੋ ਸਤਨਾਮ।

ਜਿਹੜੇ ਸੰਤ ਉਹਦੇ ਨਾਲ ਜੁੜ ਗਏ ਹਨ। ਅੱਜ ਕੱਲ੍ਹ ਕਈ ਵਾਰੀ ਇਹ ਭੁਲੇਖਾ ਪੈ ਜਾਂਦਾ ਬਈ ਸੰਤਾਂ ਦੇ ਵਗ ਫਿਰਦੇ ਨੇ, ਕਿਹਦੇ ਕਿਹਦੇ ਪੈਰੀਂ ਹੱਥ ਲਾਈਏ। ਖਾਲਸਾ ਜੀ, ਜਿਹੜੇ ਅਸਲ ਸੰਤ ਨੇ ਉਹਨਾਂ ਦੀ ਨਿਸ਼ਾਨੀ ਇਹ ਹੈ ਕਿ ਜਿਹਨਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਸੰਤ ਪਰਮਾਤਮਾ ਤੋਂ ਬਿਨਾਂ ਦੂਜੇ ਪਾਸੇ ਨਹੀਂ ਜਾਂਦੇ। ਜਿਹੜੇ ਮੇਰੇ ਵਰਗੇ ਹਨ ਉਹ ਆਪਣਾ ਆਪਣਾ ਡਫਲੀ ਵਜਾਈ ਜਾਂਦੇ। ਉਹਨਾਂ ਬਾਰੇ ਬਾਣੀ 'ਚ ਲਿਖਿਆ ਹੋਏ, ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਉਹ ਵੀ ਬਾਣੀ ਨੇ, ਗੁਰੂ ਗ੍ਰੰਥ ਸਾਹਿਬ ਗੁਰੂ ਹੈ ਨਾ, ਅਤੇ ਗੁਰੂ ਨੇ ਸਿੱਖ ਨੂੰ ਹਰ ਪਾਸਿਓਂ ਸਮਝਾਉਣਾ ਆਹ ਰਸਤਾ ਠੀਕ ਹੈ, ਇਹ ਰਸਤਾ ਗਲਤ ਹੈ। ਅਤੇ ਜਿਹੜੇ ਸੰਤ ਸੱਚੇ ਨੇ ਉਹਨਾਂ ਦਾ ਤਾਂ ਮਹਾਰਾਜ ਵਾਰ ਵਾਰ ਲਿਖ ਰਹੇ ਨੇ, ਕਹਿੰਦੇ ਚਰਨ ਜੀਵਾਂ ਸੰਤ ਧੋਏ, ਜਿਹੜੇ ਤੇਰੇ ਹੋ ਗਏ ਨੇ ਅਕਾਲ ਪੁਰਖ, ਤੇਰੀ ਬੰਦਗੀ 'ਚ ਲੀਨ ਹੋ ਗਏ ਨੇ, ਉਹਨਾਂ ਸੰਤਾਂ ਦੇ ਮੈਂ ਚਰਨ ਧੋ

0: ਕੇ ਜੀਵੀਦਾ ਹੈ। ਬਾਕੀ ਜਦੋਂ ਰਾਮ ਦੇ ਗੁਣ ਨਾ ਗਾਈਏ ਉਦੋਂ ਮਰ ਜਾਈਦਾ। ਆਖਾਂ ਜੀਵਾਂ ਵਿਸਰੈ ਮਰ ਜਾਓ। ਜਦੋਂ ਮੈਂ ਜਪਦਾ ਸਤਨਾਮ ਸ੍ਰੀ ਵਾਹਿਗੁਰੂ ਉਦੋਂ ਮੈਂ ਜਿਉਂਦਾ ਹਾਂ।
1: ਕਰੋ ਕਿਰਪਾ ਗੋਪਾਲ ਬੀਠਲੇ।
0: ਹੇ ਬੀਠਲ, ਇਹ ਬੀਠਲ ਸ਼ਬਦ ਇੱਧਰ ਮਰਾਠੀ ਭਾਸ਼ਾ ਦਾ ਹੈ। ਜਿਹੜਾ ਬੁੱਧੀ ਤੋਂ ਬਿਨਾਂ ਅਗਿਆਨੀ ਜੀਵਾਂ ਨੂੰ ਵੀ ਗਿਆਨ ਦੇ ਕੇ ਮੁਕਤੀ ਦੇਣ ਵਾਲਾ ਹੈ, ਐਸਾ ਉਹ ਵਾਹਿਗੁਰੂ ਪਰਮਾਤਮਾ ਬੀਠਲ ਉਹਦੇ ਅੱਗੇ ਅਰਦਾਸ ਹੈ। ਹੇ ਵਾਹਿਗੁਰੂ ਕਿਰਪਾ ਕਰੋ, ਬਖਸ਼ਿਸ਼ ਕਰੋ, ਕਰੋ ਕਿਰਪਾ ਕਿਰਪਾਲ ਬੀਠਲੇ। ਹੇ ਕਿਰਪਾਲੂ ਜੀ, ਹੇ ਬੀਠਲ ਜੀ, ਕਿਰਪਾ
1: ਕਰੋ।
0: ਕਦੀ ਵੀ ਵਿਸਰ ਨਾ ਜਾਓ, ਕਦੀ ਭੁੱਲੋ ਨਾ, ਵਿਸਰ ਨਾ ਹੀ ਦਾ ਤਾਰ ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ, ਕਦੀ ਮੇਰੀ ਰਸਨਾ ਵਾਹਿਗੁਰੂ ਆਖਣ ਤੋਂ ਰੁਕੇ ਨਾ। ਸਾਧ ਸੰਗਤ ਜੀ, ਇਹ ਅਜੇ ਸਾਡੀ ਵੀ ਮੰਗ ਹੈ, ਆਪਾਂ ਸਾਰੇ ਮੰਗ ਲਈਏ। ਬਾਦਸ਼ਾਹ ਬੈਠੇ ਨੇ, ਕਿਰਪਾ ਕਰਨਗੇ, ਦਾਤ ਦੇਣਗੇ ਕਿ ਰਸਨਾ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਰਦੀ ਰਹੇ, ਕੋਈ ਸਵਾਸ ਬਿਰਥਾ ਨਾ ਜਾਵੇ। ਵਿਸਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ।
1: ਮਨ ਤਨ ਧਨ ਸਭ ਤੁਮਰਾ ਸਵਾਮੀ।
0: ਹੇ ਸਵਾਮੀ ਜੀ, ਮੇਰਾ ਮਨ ਤਨ ਧਨ ਮੇਰਾ ਨਹੀਂ ਹੈ, ਇਹ ਮਨ ਵੀ ਤੁਹਾਡਾ ਦਿੱਤਾ ਹੋਇਆ ਹੈ, ਇਹ ਤਨ ਵੀ ਤੁਹਾਡਾ ਦਿੱਤਾ ਹੋਇਆ ਹੈ, ਤੇ ਧਨ ਵੀ ਤੁਹਾਡਾ ਹੀ ਹੈ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਇੱਕ ਭੁਲੇਖਾ ਹੈ ਕਿ ਮੈਂ ਹਾਂ, ਇੱਕ ਭੁਲੇਖਾ ਹੈ ਕਿ ਸਰੀਰ ਮੇਰਾ ਹੈ, ਅੱਖਾਂ ਮੇਰੀਆਂ ਹਨ, ਕੰਨ ਮੇਰੇ ਹਨ, ਨੱਕ ਮੇਰੀ ਹੈ, ਹੱਥ ਮੇਰੇ ਹਨ, ਪੈਰ ਮੇਰੇ ਹਨ, ਚਮੜੀ ਮੇਰੀ ਹੈ, ਹੱਡੀਆਂ ਮੇਰੀਆਂ, ਕੁਛ ਮੇਰਾ ਨਹੀਂ ਹੈ। ਫਿਰ ਇਹਦੇ ਨਾਲ ਜਿਹੜੇ ਮਾਂ ਪਿਓ, ਭੈਣ ਭਰਾ, ਪਤਨੀ, ਬੱਚੇ, ਇਹਦਾ ਦੂਰ ਦੀ ਗੱਲ ਹੈ, ਸਰੀਰ ਮੇਰਾ ਨਹੀਂ ਹੈ ਤਾਂ ਬਾਕੀ ਮੇਰਾ ਕੀ ਹੈ। ਸਭ ਕੁਛ ਉਸੇ ਵਾਹਿਗੁਰੂ ਦਾ ਦਿੱਤਾ ਹੋਇਆ ਹੈ। ਉਸ ਵਾਹਿਗੁਰੂ ਦੇ ਅੱਗੇ ਅਰਦਾਸ ਕਰੀਏ, ਹੇ ਵਾਹਿਗੁਰੂ ਕਿਰਪਾ ਕਰੋ, ਬਖਸ਼ਿਸ਼ ਕਰੋ।
1: ਆਨ ਨਾ ਦੂਜੀ ਜਾਏ।
0: ਸਾਰਾ ਕੁਝ ਤੁਹਾਡਾ ਹੀ ਹੈ, ਤੁਹਾਡੇ ਤੋਂ ਬਿਨਾਂ ਹੋਰ ਦੂਜਾ ਕੋਈ ਟਿਕਾਣਾ ਮੇਰੇ ਵਾਸਤੇ ਹੈ ਨਹੀਂ। ਜੇ ਮੇਰਾ ਕੁਝ ਹੈ ਹੀ ਨਹੀਂ, ਸਭ ਤੁਹਾਡਾ ਹੈ, ਤੇ ਮੈਂ ਤੁਹਾਨੂੰ ਛੱਡ ਕੇ ਹੋਰ ਜਾਵਾਂ ਕਿੱਥੇ? ਹੋਰ ਮੇਰੀ ਕੋਈ ਜਗ੍ਹਾ ਨਹੀਂ ਹੈ, ਹੋਰ ਮੇਰਾ ਕੋਈ ਟਿਕਾਣਾ ਨਹੀਂ ਹੈ। ਜਦੋਂ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਦੀ ਪ੍ਰੀਖਿਆ ਲਈ ਤੇ ਬਹੁਤ ਸਾਰੇ ਬਹੁਤੇ ਭੱਜ ਗਏ, ਪਰ ਕੋਈ ਗੁਰਾਸ ਮਿਲੇਗਾ, ਕੋਈ ਗੁਰਪੁਰਬ ਮਿਲੇਗਾ ਸਾਰਿਆਂ ਨੂੰ ਕੋਈ ਨਾ ਕੋਈ ਮਿਲਿਆ ਹੋਣਾ ਪੰਜਾਬ ਸਾਰਿਆਂ ਨੂੰ ਕੋਈ ਨਾ ਕੋਈ ਮਿਲਿਆ ਹੋਣਾ ਪੰਜਾਬ ਕਈਆਂ ਨੂੰ ਯਾਦ ਹੁੰਦਾ ਕਈਆਂ ਨੂੰ ਨਹੀਂ ਕਈਆਂ ਨੂੰ ਯਾਦ ਹੁੰਦਾ ਕਿ ਹਜ਼ੂਰ ਸਾਹਿਬ ਚੱਲੀਏ ਵੀ ਹਜ਼ੂਰ ਸਾਹਿਬ ਚੱਲੀ ਸਿੱਖਿਆ ਹੋਣਾ ਚੱਲੀਏ ਜੀ ਤੁਸੀਂ ਕਿਹਾ ਕਿਸੇ ਨੂੰ ਸੁਣਿਆ ਜੀ ਵੀ ਹਜ਼ੂਰ ਸਾਹਿਬ ਸੰਗਤਾਂ ਚੱਲਦੀਆਂ ਨੇ ਆਪਾਂ ਵੀ ਜਾਈਏ ਜੀ ਸੰਗਤਾਂ ਜਾਂਦੀਆਂ ਨੇ ਆਪਾਂ ਉਹ ਸੀ ਕਿ ਸ਼ੁਰੂ ਹੋਇਆ ਆਖੋ ਸ੍ਰੀ ਵਾਹਿਗੁਰੂ ਸ਼ੁਰੂ ਹੋਇਆ ਆਖੋ ਸ੍ਰੀ ਵਾਹਿਗੁਰੂ ਦੇਣਾ ਜਿਹੜਾ ਗਦਾਈ ਨਾਲ ਆਣ ਦੇਣਾ ਜਿਹੜੇ ਸਿੱਖਿਆ ਸਾਡੇ ਬਜ਼ੁਰਗ ਜਿਹੜੇ ਕਿਸੇ ਰਿਸ਼ਤੇ ਨਾਲ ਨੇ ਕਿਧਰ ਜਿਹੜੇ ਕਿਸੇ ਦੇ ਸੋਤ ਆਜ ਵੀ ਅਮਰ ਛਕਣਾ ਜ਼ਰੂਰੀ ਹੈ ਉਪਾਏ ਮਾਈ ਛਕਣਾ ਜ਼ਰੂਰੀ ਹੈ ਤਾਂ ਹੀ ਛਕਿਆ ਨਾਮ ਜਪਣਾ ਜ਼ਰੂਰੀ ਹੈ ਤਾਂ ਹੀ ਜਪਿਆ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਥਿਆ ਲੈਣੀ ਜ਼ਰੂਰੀ ਹੈ ਬਾਣੀ ਦੀ ਸਾਰੀ ਲੈਣੀ ਜ਼ਰੂਰੀ ਹੈ ਤਾਂ ਹੀ ਆਜ ਜਾਣੀ ਜ਼ਰੂਰੀ ਹੈ ਉਸਤਾਦ ਕਿਸੇ ਨੇ ਦੱਸਿਆ ਹੈ ਦੇਖਿਆ ਕਿਸੇ ਨੇ ਤਾਂ ਹੀ ਉਹ ਸੰਗਤ ਕਿਸੇ ਹੱਥ ਨਹੀਂ ਪਾਏ ਉਹ ਸੰਗਤ ਹੈ ਜਿਹੜੀ ਗੱਲ ਚੱਲ ਸਿੱਧ ਮੇ ਚੱਲ ਜੋ ਅੱਗੇ ਵੀ ਗੱਲ ਸਿੱਧ ਮੇ ਚੱਗ ਲਾ ਰਹੀ ਹੈ ਹੋਰ ਕੋਈ ਆਪੋ ਕੋ ਸੰਗਤ ਹੈ ਹੋਰ ਕੋਈ ਉਹ ਕੋ ਸੰਗਤ ਲੋਭ ਦਿੰਦੀ ਹੈ ਸਤ ਸੰਗਤ ਸਾਰ ਲੋਭ ਦਿੰਦੀ ਹੈ ਸਤ ਤੋਂ ਮਗਰ ਕਹਿੰਦੇ ਵੀ ਸਾਧ ਸੰਗਤ ਤੋਂ ਬਿਲਾ ਤੇ ਕਹਿੰਦੇ ਵੀ ਸਾਧ ਸਾਜੇ ਦੇ ਸੰਗਤ ਬੈਠੇ ਨੇ ਤੇ ਗੁਰੂ ਵੇਖਣਾ ਆਪਣੀ ਸੰਗਤ ਬੈਠੇ ਨੇ ਗੁਰੂ ਜੇ ਆਪਾਂ ਵੇਖੀਏ ਫਲਾਣਾ ਬੰਦਾ ਮੇਰੇ ਨਾਲ ਬੋਲਦਾ ਵੀ ਨਹੀਂ ਇਹਦਾ ਮੇਰੀ ਬਣਦੀ ਨਹੀਂ ਹੈ ਬੋਲਦਾ ਨਹੀਂ ਬਣਦਾ ਮੇਰੀ ਬਣਦੀ ਨਹੀਂ ਹੈ ਸੰਗਤ ਦਾ ਅੱਜ ਨਹੀਂ ਲੱਗਣੀ ਅੱਜ ਦਾ ਵੀ ਨਹੀਂ ਬੈਠਾ ਜਿੰਨੀ ਸੰਗਤ ਬੈਠੀ ਹੈ ਬੈਠੇ ਜਿੰਨੇ ਨਹੀਂ ਸੰਗਤ ਬੈਠੀ ਸਾਰੇ ਗੁਰੂ ਜਿੰਨੇ ਸੰਗਤ ਰੂਪ ਸਮਝ ਸਾਰੇ ਗੁਰੂ ਕਰ ਕੇ ਧਰ ਕੇ ਸੇਵਾ ਨੂੰ ਸਹਿਤ ਭਾਵ ਨਹੀਂ ਫਿਰ ਕੁਝ ਮਿਲ ਜਾਣੀ ਭਾਵ ਨਹੀਂ ਫਿਰ ਸਾਰੇ ਕਿਤੇ ਸਾਧ ਸੰਗਤ ਕਹਿ ਬਾਲ ਬਾਲ ਕਹਿੰਦੇ ਸਾਧਾਂ ਤੋਂ ਕੁਝ ਸਿੱਖਾਂ ਤੋਂ ਸੰਤਾਂ ਤੋਂ ਪ੍ਰਸ਼ਾਦ ਤੋਂ ਜਾ ਜਾਈਏ ਪ੍ਰਸ਼ਾਦ ਤੋਂ ਜਾ ਜਾਈਏ ਕਿਉਂਕਿ ਸਾਧ ਸੰਗਤ ਦੀ ਕਿਰਪਾ ਹੋ ਜਾਵੇ ਸਾਰੇ ਬਹੁਤ ਦੀ ਜਨਮਾਂ ਦਾ ਦੁਆਰਾ ਬਹੁਤ ਜਨਮ ਮਰਨੀਆਂ ਦਾ ਦੁਆਰਾ ਜਿਹੜੇ ਬਿਲਡਿੰਗ ਦੀ ਦੁਨੀਆਂ ਵਿੱਚ ਪੈੜੀਆਂ ਤੇ ਬਿਲਡਿੰਗਾਂ ਦੀ ਦੁਨੀਆਂ ਵਿੱਚ ਵੀ ਜਾਣਾ ਪੈੜੀਆਂ 84 ਲੱਖ ਦੀ ਦੁਨੀਆਂ ਕਣਤੀਆਂ ਜਾਂਦੀ ਹੈ 80 ਲੱਖ ਸਾਧ ਸੰਗਤ ਦੀ ਕਿਰਪਾ ਆ ਗਲਗਲ ਸਾਧ ਸੰਗਤ ਦੇ ਬਚਨ ਹੁੰਦੇ ਨਾ ਆ ਗਲਗਲ ਪਾਣ ਸੇ ਕੇਸ ਰੱਖਦਾ ਹੈ ਪਾਣ ਸੇ ਕੇਸ ਰੱਖਦਾ ਹੈ ਮਹਾਰਾਜ ਕੇਸ ਰੱਖਣ ਨਾਲ ਕੀ ਹੁੰਦਾ ਮਹਾਰਾਜ ਕੇਸ ਰੱਖਣ ਨਾਲ ਕੀ ਹੁੰਦਾ ਕੇਸ ਨਾਲ ਮੈਂ ਮਹਾਰਾਜ ਨਰਕਾਂ ਦੇ ਵਿੱਚ ਹੋਵੇ ਨਾ ਨਰਕਾਂ ਤੇ ਉੱਥੋਂ ਪਛਾਣ ਲੈਣਾ ਵੀ ਮੇਰਾ ਹੈ ਉੱਥੋਂ ਪਛਾਣ ਲੈਣਾ ਤੇ ਕੇਸਾਂ ਤੋਂ ਫੜ ਕੇ ਕੱਢ ਲੈਣਾ ਕੇਸਾਂ ਤੋਂ ਫੜ ਕੇ ਕੱਢ ਲੈਣਾ ਦਾਨ ਸਿੰਘ ਗੁਰੂ ਸਾਹਿਬ ਪਾਤਸ਼ਾਹ ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਉਸੇ ਜਿਹੜਾ ਨੂੰ ਚੰਗਾ ਲੱਗਦਾ ਤੁਹਾਡੇ ਪਾਣੀ ਚ ਤੁਰੇ ਲਈਏ ਅਸੀਂ ਤੁਹਾਡੇ ਪਾਣੀ ਦੇ ਦਰਸ਼ਨ ਲਈਏ ਬਾਹਰ ਘੁਕਣਾ ਕੋਲੇ ਨਾਮ ਬਾਹਰ ਮੈਂ ਤੇ ਕੋਲੇ ਨਾਮ ਘੁਕਣਾ ਹੋਵੇ ਜੈ ਕਹਿ ਨਾ ਕਹੋ ਇਹ ਵਾਦਾ ਜਲਾਣਾ ਵੀ ਤੁਸੀਂ ਹੈ ਆਪਣਾ ਵਾਦਾ ਪਾਣਾ ਵੀ ਮਤਲਬ ਲਈ ਆਪਣਾ ਸਾਡੇ ਕੋਲ ਪਾਣਾ ਵੀ ਨਹੀਂ ਮੰਨਿਆ ਜਾਂਦਾ ਸਾਡੇ ਕੋਲ ਕਿਉਂਕਿ ਸਾਨੂੰ ਤੇ ਮਾਤੀ ਕੋਈ ਨਹੀਂ ਕਿਉਂਕਿ ਸਾਨੂੰ ਤੇ ਪਾਣੇ ਵਿੱਚ ਸਿਆਣੇ ਰਾਜੇ ਨਾਲੇ ਅਸਰ ਵੀ ਦੇ ਘਰਾਂ ਦੇ ਲੋਕ ਸਾਨੂੰ ਗੁਰੂ ਦਾ ਹੁਕਮ ਮੰਨਣਾ ਹੀ ਨਹੀਂ ਆਉਂਦਾ ਸਾਨੂੰ ਗੁਰੂ ਦਾ ਗੁਰੂ ਨਾਮ ਦੇਵੇ ਤੇ ਗੁਰੂ ਮੰਨਣ ਵਾਲਿਆਂ ਨੂੰ ਸਿਆਣਾ ਬਣਾ ਲਵੇ
2: ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ ਸਦਾ

ठाकर हो।

ਰਾਜ ਕਰ ਰਿਹਾ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜਾਂਦੀ ਹੈ ਸਚਖੰਡ ਵਾਸੀ ਸਹਿਬ ਬਾਬਾ ਜਗਤ ਸਿੰਘ ਜੀ ਸੁਣੀ ਸਹਿਬ ਬਾਬਾ ਜੀ ਸਾਧਨਾਂ ਦੀ ਵਰਸੀ ਦੀ ਹੁਣੀ ਸਹਿਬ ਜੀ ਸਭ ਤੋਂ ਵਾਰਾ ਸਤਿਪ ਸਥਾਨ ਬੰਦਾ ਘਰਾਂ ਦੇ ਬੋੜ ਦੇ ਤੇ ਹਰ ਸਾਲ ਬੰਦਾ ਘਰਾਂ ਰੋੜੀ ਸਾਲ ਦੇ ਵੀ ਸਾਲ ਦੀ ਤਰ੍ਹਾਂ ਮਿੱਤੀ ਸਾਲ ਦੀ 2026 ਨੂੰ ਛਮਨੇ ਜਾ ਰਹੀ ਹੈ ਤੇ ਆਪ ਕੇ ਅੱਜ ਵਾਲੇ ਦੇ ਜਾਂਦੇ ਹੈ ਆਪ ਕੇ ਇਸ ਨਾਲ ਸਤਿ ਸੋਹਣੇ ਦੀਵਾਨ ਸਾਹਿਬ ਜਾਂਦੇ ਹਰ ਜਸ ਕੀ ਸੋਹਣੇ ਹੋਵੇਗਾ ਕੇ ਹਰ ਜਸ ਕੀ ਦੀਵਾਨ ਦਾ ਸਮਾਪ ਦੇ ਉਪਰੰਤ ਗੁਰੂ ਦੀ ਕਲਾਮ ਦੀ ਸੁਣਾ ਦੇ ਗ੍ਰੰਥ ਗੁਰੂ ਕਲਾਮ ਇਸੇ ਤਰ੍ਹਾਂ ਗੁਰਦੁਆਰਾ ਭਜਨ ਗੜ ਸਾਹਿਬ ਦੇ ਵਿਖੇ ਗੁਰਦੁਆਰਾ ਭਜਨ ਗੜ ਸਾਹਿਬ ਜਗਤ ਸਿੰਘ ਜੀ ਮੋਨਤ ਬਾਬਾ ਜੀ ਵਿੰਦਰ ਸਿੰਘ ਜੀ ਦਾ ਮੁਕਾਬਲਾ ਹਰ ਜਸ ਦਾ ਆਪਕਾ ਹਰ ਦਰਖਤ ਸਰਕਾਰ ਮਿਸਤਰੀ ਹਜ਼ੂਰ ਅਬਚਨ ਨਗਰ ਸਾਹਿਬ ਜੀ ਦੇ ਹਜ਼ੂਰ ਉਹਨਾਂ ਦੀ ਸਾਲਾਨਾ ਦੀ ਸੀ ਇਹਨਾਂ ਦੀ ਸਾਲਾਨਾ ਵਰਸੀ ਅੱਜ ਵਾਲੇ ਦਿਨ ਮਨਾਈ ਜਾ ਰਹੀ ਹੈ ਅੱਜ ਉਸ ਨਮਿਤ ਸਭ ਜਗਤ ਵਾਹਿਗੁਰੂ ਜੀ ਕੀ ਫਤਿਹ।

Yo,

जतन बाद।

जिसका

Thank you.

Gabe,

ਸਰੀਰਾਂ

ਜੀ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਹੋ ਜਾਓ ਸੰਗਤਾਂ ਵੱਲੋਂ ਮਾਇਆ ਭੇਟ ਹਾਜ਼ਰ ਹੋਈ ਹੈ। ਆਪ ਜੀ ਦਰੋ ਘਰੋ ਨਾਮ ਦਾਨ ਗੁਰਸਿੱਖੀ ਦਾਨ ਬਖਸ਼ਣਾ ਹਾਜ਼ਰੀਆਂ ਦਰ ਪ੍ਰਵਾਨ ਕਰਨੀ ਯਾਤਰਾ ਸਫਲ ਕਰਨੀ।

ਤਤਵਾ ਪ੍ਰਸਾਦ ਤੋਮਰ ਛੰਦ ਹਰ ਜਨਮ ਮਰਨ ਵਿਹੀਨ ਦਸ ਚਾਰ ਚਾਰ ਪ੍ਰਬੀਨ ਅਕਲੰਕ ਰੂਪ ਅਪਾਰ ਅਨਸ਼ਿਜ ਤੇਜ ਉਦਾਰ ਅਨਭਿਜ ਰੂਪ

ਖੂ ਕਮਲ ਹਰਿ ਗਜ ਗਦ ਹਾ ਵਿਭੂਤ ਦਾਰ ਗਿੱਧੂਆ ਮਸਾਨ ਵਾਸ ਕਰਿਓ ਹੀ ਕਰਤ ਹੈ ਖੁਗੂ ਮਟ ਵਾਸ ਲਗ ਡੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੋਨ ਸਾਧਈ ਮਰਤ ਹੈ ਬਿੰਦ ਕੇ ਸਥਈਆ ਦਾ ਹੀਜ ਕੀ ਬਟਈਆ ਦੇ ਦਬੰਧਰਾ ਸਦੀਵ ਪਾਏ ਨੰਗਈ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਭੀ ਨੇ ਏਕ ਗਿਆਨ ਕੇ ਬਿਹੀਨ ਛੀਨ ਕੈਸ ਕੇ ਤਰਤ ਹੈ ਭੂਤ ਬਨ ਚਾਰਿ ਛਿਤ ਛਾਣਾ ਸਭੈ ਦੂਤਾ ਧਾਰੀ ਪਾਉਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਬਛਈਆ ਦਨ ਲੋਭ ਕੇ ਤਜਈਆ ਦਿੱਤ ਗਊਵਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛ ਕੀ ਬਡਈਆ ਦੇਤ ਬ ਗੁਲਾਬ ਡਾਲ ਬ੍ਰਿਕ ਧਿਆਨ ਠਾਨੀਅਤ ਹੈ ਜੇਤੇ ਵੱਡੇ ਗਿਆਨੀ ਤਿਨੋ ਜਾਨੀ ਬੈ ਵਖਾਨੀ ਨਾਹੇ ਅਸਨ ਪ੍ਰਪੰਚ ਮਨ ਭੂਲ ਅਨਿਅਤ ਹੈ ਭੂਮ ਕੇ ਵਸਈਆ ਤਾਹੇ ਭੂਚਰੀ ਗਜਈਆ ਕਹੇ ਨਭ ਕੇ ਉਡਈਆ ਸੋਚ ਰਈਆ ਕਹਿ ਬਖਾਨੀਐ ਫਲ ਕੇ ਬਛਈਆ ਤਾਹੇ ਬਾਂਦਰੀ ਗਜਈਆ ਕਹੇ ਆਦਿ ਸਫਿਰਈਆ ਦੇਤ ਭੂਤ ਕੈ ਪਛਾਨੀਐ ਜਲ ਕੇ ਤਰੀਆ ਕੋ ਗੰਗੇ ਰਿਸੀ ਕਹਤ ਜਗ ਆਗ ਕੇ ਬਛਈਆ ਸੋ ਚਕੋਰ ਸਮ ਮਾਨੀਐ ਸੂਰਜ ਸਿਵਈਆ ਤਾਹੇ ਕੌਲ ਕੀ ਬਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਐ ਨਾਰਾਇਣ ਕਛ ਮਛ ਦਿੰਦੁਆ ਕਹਤ ਸਭ ਕੌਲ ਨਾਭ ਕੌਲ ਜੈ ਤਾਲ ਮੈਂ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭੈ ਧੇਨ ਚਾਰੀ ਦੇਖੀ ਕੇ ਸ ਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓਟੇ ਰੁਕੋ ਕਨਈਆ ਨਾਮ ਕੰਸ ਕੋ ਬਧਈਆ ਜਮ ਦੂਤ ਕਹੀਅਤ ਹੈ ਮੂਡ ਰੂਡ ਪੀਟਤ ਨ ਗੂੜਤਾ ਕੋ ਬੇਦ ਪਾਵੇ ਪੂਜਤ ਨ ਤਾਹੇ ਜਾ ਕੇ ਰਾਖੇ ਰਹੀਅਤ ਹੈ ਵਿਸ਼ਵਪਾਲ ਜਗਤ ਕਾਲ ਦੀਨ ਦਇਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾਧਾਰੀ ਸਤੀ ਸਾਜੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈਸ ਹਤ ਹੈ ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋਮੁਖ ਏਕ ਪਾਏ ਠੰਡ ਨਾ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨਾ ਪਾਵੇ ਵੇਦ ਵੇਦ ਯੋਗ ਦੇਵ ਨੇਤ ਨੇਤ ਕੈ ਕਹਤ ਹੈ ਨਾਚਤ ਫਿਰਤ ਮੋਰ ਬਾਂਦਰ ਕਰਤ ਘੋਰ ਦਾਮਨੀ ਅਨੇਕ ਭਾਵ ਕਰਿਓ ਹੀ ਕਰਤ ਹੈ ਚੰਦਰਮਾਤ ਸੀਤਲ ਨ ਸੂਰਸ ਤਪਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਭਰਤ ਹੈ ਸਿਵ ਸੇ ਤਪਸੀ ਆਦਿ ਬ੍ਰਹਮਾ ਸੇ ਨ ਬੇਦ ਚਾਰੀ ਸਨਤ ਕੁਮਾਰ ਸੀ ਤਪਸਿਆ ਨ ਅਨਤ ਹੈ ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕਿਸਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾ ਰਪਿ ਸੰਗ ਤੇ ਵੇਦ ਪੁਰਾਣ ਕਿਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਨ ਦੀ ਮਦਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਵਸ ਭਏ ਹੈ ਪੀਰੇ ਓ ਪਿਕਾਂਬਰ ਕਿਤੇ ਗਨ ਨਾ ਪਰਤ ਏ ਤੇ ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲਏ ਹੈ ਜੋਗੀ ਜਤਿ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕਿਛਾਇਆ ਕਈ ਕੋਸ ਲੋਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ ਮਾਨਸੇ ਮਹੀਬ ਔ ਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੋਜ ਦੰਡ ਕੋ ਕਰਤ ਹੈ ਦਾਰਾ ਸੇ ਦਿੱਲੀ ਸਰ ਦੁਰਯੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਧੋਪ ਜੀ ਕਪਟ ਵੇਸ ਬੋਸ ਦੀ ਅਨੇਕ ਦਾ ਨਿਵਾਵਤ ਹੈ ਸੀਸ ਕੋ ਕਹਾ ਭਯੋ ਮੱਲ ਜੋ ਪਿਕਾੜਤ ਅਨੇਕ ਡੰਡ ਸੋ ਤਨੋ ਡੰਡੋ ਤੇ ਅਸ ਡਾਂਗ ਅਥ ਤੀਸ ਕੋ ਕਹਾ ਭਯੋ ਰੁਕ ਜੋ ਪੇ ਡਰ ਰਹੇ ਉਰਦ ਮੁਖ ਮਨ ਤੇ ਨ ਮੁੰਡ ਨਿਹਰਾਯੋ ਆਦ ਈਸ ਕੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਭੀ ਨੇ ਏਕ ਭਾਵਨਾ ਵਿਹੀਨ ਕੈਸੇ ਭਾਵੇ ਜਗਦੀਸ ਕੋ ਸੀਸ ਪਟ ਕਤ ਜਾਕੇ ਕਾਨ ਮੈਂ ਖਜੂਰਾ ਦਸ ਮੂੰਡ ਛੱਟ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੋ ਆਖ ਕੋਚ ਰਈਆ ਫਲ ਫੂਲ ਕੋ ਭਜਈਆ ਸਦਾ ਬਨ ਕੋ ਭ੍ਰਮਈਆ ਔਰ ਦੂਸਰੋ ਨਵੋਕ ਸੋ ਕਹਾ ਭਯੋ ਭੇੜ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਭਜਈਆ ਬੋਲ ਪੂਛ ਲੀ ਜੋਕ ਸੋ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਬੇਟ ਪਰ ਲੋਕ ਸੋ ਨਾਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਖਨ ਘੋਰ ਖਨ ਕਰਿਓ ਹੀ ਕਰਤ ਹੈ ਏਕ ਪਾਇ ਠੰਡ ਸਦਾ ਬਨ ਮੈ ਰਹਤ ਬ੍ਰਿਛ ਫੂਕ ਫੂਕ ਪਾਉ ਭੂਮ ਸ੍ਰਾਵਕ ਧਰਤ ਹੈ ਪਾਹਨ ਅਨੇਕ ਯੁਗ ਏਕ ਠੌਰ ਵਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈ ਨਹੁ ਜਲੀਨ ਭਾਵਨਾ ਯਕੀਨ ਦੇਨ ਕੈਸੇ ਕੈ ਤਰਤ ਹੈ ਜੈਸੇ ਏਕ ਸੋਂਗੀ ਕਹੂੰ ਜੋਗੀਆ ਬਰਾਗੀ ਬਨ ਕਬ ਹੂੰ ਸੰਨਿਆਸ ਬੇਸ ਬਨ ਕੈ ਦਿਖਾਵਈ ਕਹੂੰ ਬਨ ਹਾਰੀ ਕਹੂੰ ਬੈਠੇ ਲਾਏ ਤਾਰੀ ਕਹੂੰ ਲੋਭ ਕੇ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਏ ਕੇ ਲੋਕ ਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੈ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਗੀਦਰ ਪੁਕਾਰੇ ਪਰ ਸੀਤ ਕਾਲ ਗੁੰਚਰ ਓ ਗਦਹਾ ਅਨੇਕ ਦਾ ਪੁਕਾਰਹੀ ਕਹਾ ਭਯੋ ਜਪ ਕਲ ਵਤਰ ਲਿਓ ਕਾਂਸ ਵਿੱਚ ਚੀਰ ਚੀਰ ਚੋਰ ਟਾਕ ਠਾਰਨ ਸੋ ਮਾਰਹੀ
कहां भयो फांस डार मूड जड़ गंग धार डार डार फांस ढग मार मार डार ही डूबे नरक धार मूड ज्ञान के बिना विचार भावना विहीन कैसे ज्ञान को विचार ही ताप के सहित जो पे पाइये अतापनाथ तापना अनेक तन घायल सहत है जाप के कियत जो पे पायत अजाप देव बूदना सदीव तुही उचरत है नभ के उड़ेत जो पे नारायण पाइयत अनर आकाश मछी डोल बो करत है आग में जरत गत राण की परत गर पताल।

ਜਮੀਨ ਜਮਾ ਜੇ ਰਚੰਗ ਸਰਵ ਮਕੀ ਨਮਕਾਂ ਜੇ ਰਾਗ ਨ ਰੂਪ ਨ ਰੇਖ ਰੁਖੰਗ ਜੇ ਤਾਪ ਨ ਸਾਪ ਨ ਸੋਖ ਸੁਖੰਗ ਜੇ ਰੋਗ ਨ ਸੋਗ ਨ ਭੋਗ ਭੁਯੰਗ ਜੇ ਖੇਦ ਨ ਭੇਦ ਨ ਛੇਦ ਛਯੰਗ ਜੇ ਜਾਤ ਨ ਪਾਤ ਨ ਮਾਤ ਪਿਤੰਗ ਜੇ ਰਚਯੰਗ ਛਤਰੀ ਛਤਰ ਚਿਤੰਗ ਜੇ ਰਾਗ ਨ ਰੇਖ ਨ ਰੋਗ ਬਣੰਗ ਜੇ ਦੁਆਖ ਨ ਦਾਗ ਨ ਦੋਖ ਗਣੰਗ ਜਿਹੇ ਅੰਡਹ ਤੇ ਬ੍ਰਹਮੰਡ ਰਚਿਓ ਤਸ ਚਾਰ ਕਰੀ ਨਵ ਖੰਡ ਸਚਿਓ ਰਜ ਤਾਮਸ ਤੇਜ ਅਤੇਜ ਕੀਓ ਅਨੁਭਵ ਪਦ ਆਪ ਪ੍ਰਚੰਡ ਲਿਓ ਸ੍ਰੇ ਸਿੰਧ ਰੋ ਬਿੰਦ ਨ ਗਿੰਦ ਨ ਗੰਗ ਸ੍ਰੇ ਸਜ ਅਛ ਗੰਧਰਵ ਫਣਿੰਦ ਭੁਜੰਗ ਰਚ ਦੇਵ ਦੇਵ ਭੇਵ ਨਰੰਗ ਨਰਪਾਲ ਨਿਪਾਲ ਕਰਾਲ ਤ੍ਰਿਗੰਗ ਕਈ ਕੀਟ ਪਤੰਗ ਭੁਜੰਗ ਨਰੰਗ ਰਚ ਅੰਡਜ ਸੇ ਤਜੋਤ ਭੁਜੰਗੀਏ ਦੇਵ ਦੇਵ ਸਰਾਧ ਪਿਤੰਗ ਅਨਖੰਡ ਪ੍ਰਤਾਪ ਪ੍ਰਚੰਡ ਗਤੰਗ ਪ੍ਰਭ ਜਾਤ ਨ ਪਾਤ ਨ ਜੋਤ ਜੁਤੰਗ ਜੇ ਤਾਤ ਨ ਮਾਤ ਨ ਭਰਾਤ ਸੁਤੰਗ ਜੇ ਰੋਗ ਨ ਸੋਗ ਨ ਭੋਗ ਭੁਅੰਗ ਜੇ ਜੰਪਹ ਕਿੰਨਰ ਜਛ ਜੁਅੰਗ ਨਰ ਨਾਰ ਨਪੁੰਸਕ ਜਾਹ ਕੀਏ ਗਣ ਕਿੰਨਰ ਜਛ ਭੁਜੰਗ ਦੀਏ ਗਜ ਬਾਜ ਰਥਾਦਿਕ ਪਾਂਦ ਗਣੰਗ ਭਵ ਭੂਤ ਭਵੇਖ ਭਵਾਨ ਤੁਅੰਗ ਜਿਹ ਅੰਡਜ ਸੇਤਜ ਜੇਰ ਰਜੰਗ ਰਜ ਭੂਮ ਆਕਾਸ਼ ਪਤਾਲ ਜਲੰਗ ਰਜ ਪਾਵਕ ਪੌਨ ਪ੍ਰਚੰਡ ਬਨੀ ਵਨ ਜਾਸ ਕੀਓ ਫਲ ਫੂਲ ਕਲੀ ਉਹ ਅਮੇਰ ਆਕਾਸ ਨਿਵਾਸ ਚਿਤੰਗ ਰਜ ਰੋਜੇ ਗਾ ਦਿਸ ਚੰਦਰ ਬ੍ਰਿਤੰਗ ਦੁਤ ਚੰਦ ਦਿਨੀ ਸਹਿ ਦੀਪ ਦਈ ਜਿਹ ਪਾਵਕ ਪੌਨ ਪ੍ਰਚੰਡ ਮਈ ਜੇ ਖੰਡ ਅਖੰਡ ਪ੍ਰਚੰਡ ਕੀਏ ਜੇ ਛਤਰ ਉਪਾਏ ਛਪਾਏ ਦੀਏ ਜਿਹ ਲੋਕ ਚਤੁਰਦਸ ਚਾਰ ਰਚੇ ਨਰ ਗੰਧਰਵ ਦੇਵ ਦੇਵ ਸੱਚੇ ਅਨਦੂਤ ਅਭੂਤ ਅਛੂਤ ਮਤੰਗ ਅਨਗਾਦ ਅਪਿਆਦ ਅਨਾਦ ਗਤੰਗ ਅਨਖੇਦ ਅਵੇਦ ਅਛੇਦ ਨਰੰਗ ਜੇ ਚਾਰ ਚਤੁਰਦਿਸ ਚਕਰ ਫਿਰੰਗ ਜਿਹ ਰਾਗ ਨ ਰੰਗ ਨ ਰੇਖ ਰੁਗੰਗ ਜੇ ਸੋਗ ਨ ਭੋਗ ਨ ਜੋਗ ਜੁਗੰਗ ਹੋ ਭੰਜਨ ਗੰਜਨ ਆਦਿ ਸਿਰੰਗ ਜਿਹ ਬੰਧਤ ਦੇਵ ਦੇਵ ਨਰੰਗ ਗਣ ਕਿੰਨਰ ਜਛ ਭੁਜੰਗ ਰਚੇ ਮਣ ਮਾਣਕ ਮੋਤੀ ਲਾਲ ਸੁਚੇ ਅਨਭੰਜ ਪ੍ਰਭਾਨ ਗੰਜ ਪ੍ਰਤੰਗ ਜੇ ਪਾਰ ਨ ਪਾਵਤ ਪੂਰ ਮਤੰਗ ਅਨਖੰਡ ਸਰੂਪ ਡੰਡ ਪ੍ਰਭਾ ਜੈ ਜੰਪਦ।

ਸਰਬ ਠੌਰ ਬਿਖੇਰਮਿਓ ਜੇ ਚਕਰ ਚਿਹਨਣਾ ਚਿੱਤਰ ਆਦ ਦੇਵ ਉਦਾਰ ਮੂਰਤ ਅਗਾਧ ਨਾਥ ਅਨੰਤ ਆਦ ਅੰਤ ਨਾ ਜਾਨੀਏ ਅਭਿਖਾਦ ਦੇਵ ਦੁਰੰਤ ਦੇਵ ਫੇਵ ਨਾ ਜਾਨਹੀ ਜੇ ਮਰਮ ਵੇਦ ਕਤੇਬ ਸਨਕ ਔਸਨ ਕੇਸ ਨੰਦਨ ਪਾਵ ਹੀ ਨਾ ਸੇਵ ਜਛ ਕਿੰਨਰ ਮਛ ਮਾਨਸ ਮੁਰਗ ਉਰਗ ਪਾਰ ਨੇਤ ਨੇਤ ਪੁਕਾਰ ਹੀ ਸਿਵ ਸਕਰ ਔ ਮੁਖ ਚਾਰ ਸਰਬ ਸਬਦ ਪਤਾਰ ਕੇ ਤਰ ਜਾਪ ਹੀ ਜੇ ਜਾਪ ਆਦ ਦੇਵ ਗਾਦ ਤੇਜ ਰਾਧ ਮੂਰਤ ਅਤਾਪ ਜੰਤਰ ਮੰਤਰ ਨ ਆਵਈ ਕਰ ਤੰਤਰ ਮੰਤਰ ਨ ਕੀਨ ਸਰਬ ਠੌਰ ਰਹਿਓ ਬਿਰਾਜ ਦਿਰਾਜ ਰਾਜ ਪ੍ਰਬੀਨ ਜਛ ਗੰਧਰਵ ਦੇਵ ਦਾਨੋ ਨ ਬ੍ਰਹਮ ਛਤਰੀਅਨ ਮਾਹੇ ਬੈਸਰੰਗੇ ਵਿਖੇ ਬਿਰਾਜੇ ਸੂਦਰ ਭੀ ਵਹਿ ਨਾਹੇ ਗੂੜ ਗੌੜ ਨ ਬੀਤ ਭੀ ਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨ ਮਦ

ਸਰਬ ਸਿਮਰਤਨ ਸਰਬ ਸਾਸਰਨ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਵਿਸਵਰਤਾ ਆਦਿ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦਿ ਦੇਵ ਅਖੰਡ ਭੂਮਾ ਕਾ ਜਲੇ ਥਲੇ ਮਹਿ ਜਬਦ ਜਾਪ ਅਮੰਡ ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਨੀਏ ਸਭ ਚਾਰ ਆਦਿ ਦੇਵ ਅਪਾਰ ਸ੍ਰੀਪਤ

ਵਰਦਨ ਦੈ ਦਜਣਾ ਚੰਡਾ ਸੁਰ ਚੰਡਣ ਮੁੰਡ ਮਿਮੁੰਡਣ ਖਾਂਡਿਆ ਖੰਡਣ ਖੂਨ ਖਿਤੇ ਦਾਮਨੀ ਦਮੰਗਣ ਦੁਜਾ ਫਲੰਕਣ ਫਣੀ ਫੁੰਕਾਰਨ ਜੋਧ ਜਿਤੇ ਸਰਧਾਰ ਵਿਵਰਖਣ ਦੁਸ਼ਟ ਪ੍ਰਕਰਖਣ ਪੁਸ਼ਟ ਬ੍ਰਹਰਖਣ ਦੁਸ਼ਟ ਮਥੇ ਜੈ ਜੈ ਹੋ ਸੇ ਮੈਂ ਖਾ ਸੁਰ ਮਰਦਨ ਭੂਮ ਕਾਸਲ ਊਰਧ ਦੇ ਦਾਮਨੀ ਬ੍ਰਹਾਸਨ ਸੁਛਮ ਨਿਵਾਸਨ ਸ੍ਰਿਸ਼ਟ

ਸੁਧਤਾ ਸਮਰਪਣ ਤਰਕ ਬਿਤਰਕਣ ਤਪਤ ਪ੍ਰਤਾਪਣ ਜਪਤ ਜਿਵੇ ਜੈ ਜੈ ਹੋ ਸੀ ਸਤਿ ਪ੍ਰਕਰਖਣ ਆਦ ਨੀਲ ਗਾਦ ਫੇ ਚੰਚਲਾ ਜਖੰਗੀ ਅਲਗ ਭੁਜੰਗੀ ਤੁੰਦ ਤੁਰੰਗਣ ਤਿਛ ਸਰੇ ਕਰ ਕਸਾ ਕੁਠਾਰ।

ਸੇ ਮੈਂ ਖਾਸ ਮਰਦਨ ਚੰਡ ਚੱਕਰ ਦਨ ਆਦਿ ਗੁਰੰਗ ਚਾਚਰੀ ਪ੍ਰਚੋਧਨ ਦੁਸ਼ਟ ਵਿਰੋਧਨ ਰੋਸ ਅਰੋਧਨ ਕ੍ਰੂਰ ਵਿਤੇ ਧੂਮਰਾਜ ਵਿਧੁੰਸਨ ਪ੍ਰਲੈ ਵਿਧੁੰਸਨ ਜਗ ਵਿਧੁੰਸਨ ਸੁਧ ਮਤੇ ਜਾਲ ਪਾ ਜਯੰਤੀ ਸਤੁਰ ਮਥੰਤੀ ਦੁਸ਼ਟ ਪ੍ਰਤਾਹਨ ਗਾਢ ਮਤੇ ਜੈ ਜੈ ਉਸੀ ਮੈਂ ਖਾਸ ਮਰਦਨ ਆਦਿ ਜੁਗਾਦ ਅਗਾਧ ਗਤੇ ਖਤਰੀਆਣ ਖਤੰਗੀ ਅਵੈ ਅਭੰਗੀ ਆਦਿ ਅਨੰਗੀ ਅਗਾਧ ਗਤੇ ਬ੍ਰਿੜ ਲਾਜ ਬਿਹੰਡਨ ਚੁਰ ਦੰਡਨ ਤੇਜ

ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਕਮਾਲ ਸਰਬੰਸ ਦਾਨੀ ਨੀਲੇ ਘੋੜੇ ਦੇ ਸ਼ਾਹ ਸਵਾਰ ਬਾਜਾ ਵਾਲੀ ਸਰਕਾਰ ਦਸ਼ਮੇਸ਼ ਪਿਤਾ ਖੜਗੇਸ਼ ਪਿਤਾ ਪਤਿਤ ਪਾਵਨ ਭਗਤ ਵਿਸ਼ਲ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਮਹਾਰਾਜ ਧੰਨ ਧੰਨ ਜਗਤਰ ਗੁਰੂ ਗੁਰਤਾਤ ਬਿਰਾਜਮਾਨ ਬਾਣੀ ਅਵਤਾਰ ਸ਼ਬਦਾ ਅਵਤਾਰ ਕਲਯੁਗ ਕੇ ਜਹਾਜ ਨਾਮ ਬਾਣੀ ਕੇ ਬੋਹਿਤ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਮਹਾਨ ਸਤਿਗੁਰਾਂ ਦਾ ਜੋ ਇਹ ਮਹਾਨ ਪਾਵਨ ਪਵਿੱਤਰ ਸਥਾਨ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਸਾਹਿਬਾਨ ਦਾ ਸਤੋ ਜੁਗੀ ਤਪੋ ਸਥਾਨ ਸਾਧ ਸੰਗਤ ਜੀ ਉਹ ਆਪ ਜੀ ਗੁਰੂ ਦਰਬਾਰ ਵਿਖੇ ਹਾਜ਼ਰੀ ਲਵਾ ਰਹੇ ਹੋ ਸੰਧਿਆ ਵੇਲੇ ਨਿੱਤ ਦੀ ਮਰਿਆਦਾ ਦੇ ਅਨੁਸਾਰ ਗੁਰੂ ਇਤਿਹਾਸ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਕਵੀਰਾਜ ਭਾਈ ਸੰਤੋਖ ਸਿੰਘ ਜੀ ਆਪਣੀ ਰਚਨਾ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਬੜੇ ਹੀ ਪ੍ਰੇਮ ਨਾਲ ਸ਼ਰਧਾ ਦੇ ਨਾਲ ਇਤਿਹਾਸ ਦੀ ਖੋਜਬੀਣ ਦੇ ਨਾਲ ਐਸੇ ਮਰਦ ਅਗੰਬੜਾ ਦਸ਼ਮੇਸ਼ ਪਿਤਾ ਜੀ ਦਾ ਮਹਾਨ ਪਾਵਨ ਪਵਿੱਤਰ ਇਤਿਹਾਸ ਦਰਸਾ ਰਹੇ ਨੇ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਹੈ ਕਿ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਨੇ ਆਗਰੇ ਦੇ ਵਿੱਚ ਜਿੱਥੇ ਤਾਰਾ ਆਜ਼ਮ ਨੂੰ ਮਾਰ ਕਰਕੇ ਬਹਾਦਰ ਸ਼ਾਹ ਨੂੰ ਜਿਹੜੀ ਹੈ ਉਹ ਇਸ ਹਿੰਦੁਸਤਾਨ ਦੀ ਗੱਦੀ 'ਤੇ ਬਿਠਾਇਆ ਹੈ, ਉਹਨੂੰ ਬਾਦਸ਼ਾਹੀਅਤ ਦਿੱਤੀ ਹੈ। ਉੱਥੇ ਸੱਚੇ ਪਾਤਸ਼ਾਹ ਜੀ ਆਗਰੇ ਦੇ ਵਿੱਚ ਕਈ ਸਿੱਖਾਂ ਦਾ ਉਧਾਰ ਕਰ ਰਹੇ ਨੇ। ਨਾਲ ਹੀ ਮਹਾਰਾਜ ਜੀ ਇੱਕ ਦਿਨ ਦਰਬਾਰ ਦੇ ਵਿੱਚ ਬਿਰਾਜਮਾਨ ਸਨ। ਇੱਕ ਸੱਯਦ ਜੋ ਕਿ ਖਾਨ ਖਾਨਾ ਕਰਕੇ ਜਿਸਦਾ ਨਾਮ ਆਇਆ ਹੈ, ਇਹ ਵੀ ਦਰਬਾਰੀ ਹੈ ਬਹਾਦਰ ਸ਼ਾਹ ਦਾ। ਬਹਾਦਰ ਸ਼ਾਹ ਦਾ ਇੱਕ ਦਰਬਾਰੀ ਸੱਯਦ, ਇਸ ਨੇ ਗੁਰੂ ਜੀ ਨੂੰ ਸਵਾਲ ਕੀਤਾ ਹੈ, ਸਵਾਲ ਕੀਤਾ ਸ਼ੰਕੇ ਦੇ ਨਾਲ। ਇਹਦੇ ਮਨ ਵਿੱਚ ਇਹ ਸ਼ੰਕਾ ਸੀ ਕਿ ਬਹਾਦਰ ਸ਼ਾਹ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਪੂਰਨ ਸਤਿਗੁਰੂ ਅਤੇ ਪੀਰ ਬੇਅੰਤ ਕਰਾਮਾਤਾਂ ਵਾਲੇ ਬੜੇ ਹੀ ਬਲਵਾਨ ਸ਼ਕਤੀਸ਼ਾਲੀ ਇਹ ਗੁਰੂ ਸਾਹਿਬ ਜੀ ਨੂੰ ਸਭ ਕੁਛ ਮੰਨਦਾ ਹੈ ਕਿ ਇਹਨਾਂ ਦੇ ਵਿੱਚ ਕਰਾਮਾਤਾਂ ਨੇ। ਐਸਾ ਉਹਦੇ ਮਨ ਵਿੱਚ ਸਵਾਲ ਆਇਆ, ਉਹਨੇ ਸਾਧ ਸੰਗਤ ਜੀ ਉਹ ਗੁਰੂ ਸਾਹਿਬ ਜੀ ਨੂੰ ਸਵਾਲ ਕੀਤਾ, ਕਹਿੰਦੇ ਗੱਲਾਂ ਤਾਂ ਬਾਕੀਆਂ ਠੀਕ ਨੇ ਤੁਹਾਡੀਆਂ, ਕੋਈ ਕਰਾਮਾਤ ਹੈ ਤਾਂ ਦੱਸੋ, ਕੋਈ ਕਰਾਮਾਤ ਕਰਕੇ ਵਿਖਾ ਸਕਦੇ ਹੋ ਤਾਂ ਅਸੀਂ ਵੀ ਮੰਨਾਂਗੇ ਕਿ ਆਪ ਜੀ ਹਾਂ ਪੂਰੇ ਹੋ, ਸਤਿਗੁਰੂ ਹੋ, ਮਾਲਕ ਹੋ, ਬਹਾਦਰ ਹੋ, ਜੋ ਇਹ ਗੱਲਾਂ ਨੇ ਸਾਰੀਆਂ ਸੱਚੀਆਂ ਨੇ। ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਰਾਮਾਤ ਵੇਖਣੀ, ਕਹਿੰਦੇ ਇਹ ਬਾਦਸ਼ਾਹ ਨੂੰ ਵੇਖ, ਇਹਦੇ ਜਿਹੜੇ ਬਚਨ ਨੇ ਇਹ ਵੀ ਕਰਾਮਾਤੀ ਨੇ, ਕਹਿੰਦੇ ਜੋ ਬੋਲਦਾ ਉਹ ਕਰਨਾ ਹੀ ਪੈਂਦਾ ਹੈ। ਅੱਜ ਬਾਦਸ਼ਾਹ ਕਹਿ ਦੇਵੇ ਕਿ ਆਹ ਫਲਾਨੇ ਨੂੰ ਫੜ ਕੇ ਇਹਨੂੰ ਕੈਦ ਵਿੱਚ ਪਾ ਦਿਓ ਅਤੇ ਇਹਨੂੰ ਸੂਲੀ 'ਤੇ ਝਾੜ ਦਿਓ ਅਤੇ ਤਿਵੇਂ ਹੀ ਹੋਣਾ, ਜਿਸ ਕਿਸੇ ਨੂੰ ਚਾਹੇ ਉਹ ਛੱਡ ਸਕਦਾ ਹੈ, ਕਿਸੇ ਨੂੰ ਮਾਰ ਸਕਦਾ ਹੈ, ਕਿਸੇ ਨੂੰ ਜੀਵਨ ਦਾਨ ਦੇ ਸਕਦਾ ਹੈ, ਮਾਇਆ ਨੂੰ ਸਾਧ ਸੰਗਤ ਜੀ ਅੱਜ ਖਤਮ ਕਰ ਸਕਦਾ ਹੈ। ਅੱਜ ਕਹਿ ਦੇਵੇ ਰਾਜਾ ਕਿ ਅੱਜ ਤੋਂ ਇਹ ਜਿਹੜੇ ਸਿੱਕੇ ਨੇ, ਜਿਹੜੀ ਮਾਇਆ ਉਸ ਸਮੇਂ ਚੱਲ ਰਹੀ ਹੈ ਜਾਂ ਅੱਜ ਵੀ ਚੱਲਦੀ ਹੈ ਤਾਂ ਅਧੀਨ ਹੀ ਨਾ, ਉਹ ਕਹਿ ਦੇਵੇ ਜਿਹੜੇ ਚਲਾਉਣ ਵਾਲੇ ਦੇਸ਼ ਨੂੰ ਕਿ ਅੱਜ ਤੋਂ ਇਹ ਮਾਇਆ ਲਾਗੂ ਨਹੀਂ ਹੋਏਗੀ ਅਤੇ ਰਾਤੀ ਉਹ ਮਾਇਆ ਖਤਮ ਹੋ ਜਾਏਗੀ, ਉਹ ਮਾਇਆ ਮਾਇਆ ਨਹੀਂ ਰਹੇਗੀ, ਉਹ ਪੈਸਾ ਪੈਸਾ ਨਹੀਂ ਰਹੇਗਾ। ਸੋ ਰਾਜਾ ਦੇ ਜਿਹੜੇ ਬੋਲ ਨੇ ਨਾ ਇੱਕ ਬਾਦਸ਼ਾਹ ਦੇ, ਕਹਿੰਦੇ ਇਹ ਵੀ ਤਾਂ ਕਰਾਮਾਤੀ ਹੈ। ਉਹ ਕਹਿੰਦਾ ਠੀਕ ਹੈ, ਬਾਦਸ਼ਾਹ ਨੂੰ ਤਾਂ ਅਸੀਂ ਵੀ ਮੰਨਦੇ ਹਾਂ, ਤੁਹਾਡੇ ਵਿੱਚ ਕੋਈ ਕਰਾਮਾਤ ਹੈ, ਖੂਬੀ ਹੈ ਤਾਂ ਦੱਸੋ। ਮਹਾਰਾਜ ਜੀ ਕਹਿੰਦੇ ਕਿ ਇਹ ਜਿਹੜਾ ਇੱਕ ਮਹਾਰਾਜ ਜੀ ਨੇ ਸਿੱਕਾ ਜਿਹੜਾ ਹੈ ਕੱਢਿਆ ਜੇਬ ਦੇ ਵਿੱਚੋਂ ਅਤੇ ਉਹ ਸਿੱਕਾ ਕੱਢ ਕੇ ਰੱਖਤਾ, ਕਹਿੰਦੇ ਇਹ ਵੀ ਕਰਾਮਾਤ ਹੈ। ਆਪ ਜੀ ਬਾਣੀ ਵਿੱਚ ਹੁਕਮ ਕਰਦੇ ਨੇ, ਤਨ ਤਨ ਤਨ ਕੋ ਪਾਖੀਏ ਜਾ ਕਾ ਜਗਤ ਗੁਲਾਮ, ਜਿਸ ਨਿਰਖਤ, ਕਹਿੰਦੇ ਜਿਹਦੇ ਕੋਲ ਤਨ ਆ ਗਿਆ ਨਾ, ਕੀ ਕਰਦੇ ਨੇ ਲੋਕੀ, ਸਭ ਚੱਲ ਕਰਤ ਸਲਾਮ, ਕਹਿੰਦੇ ਸਭ ਆ ਕਰਕੇ ਤਨ ਦੇ ਅੱਗੇ ਸਲਾਮਾਂ ਕਰਦੇ ਨੇ। ਐਸਾ ਤਨ ਹੈ ਜਿਹਦਾ ਸਾਰਾ ਹੀ ਸੰਸਾਰ ਗੁਲਾਮ ਹੈ। ਤਨ ਤਨ ਧਨ ਕੋ ਭਾਖੀਏ ਜਾ ਕਾ ਜਗਤ ਗੁਲਾਮ, ਇਹ ਸੰਸਾਰ ਉਸ ਦੀ ਗੁਲਾਮੀ ਦੇ ਵਿੱਚ, ਕਹਿੰਦੇ ਇਹ ਵੀ ਵੱਡੀ ਕਰਾਮਾਤ ਹੈ। ਅੱਜ ਇਹ ਪੈਸੇ ਜਿਹੜੇ ਨੇ ਕਿਸੇ ਨੂੰ ਖਰੀਦ ਲਓ, ਕਿਸੇ ਨੂੰ ਵੇਚ ਦਿਓ, ਇਹਦੇ ਨਾਲ ਜੋ ਮਰਜ਼ੀ ਕਰ ਲਓ। ਉਹ ਕਹਿੰਦਾ ਇਹ ਤਾਂ ਸਾਡੇ ਕੋਲ ਵੀ ਕੋਈ ਤੀਜੀ ਕਰਾਮਾਤ ਵਿਖਾਓ ਮਹਾਰਾਜ ਜੀ। ਫਿਰ ਆਪਣੇ ਕਮਰ ਕਸੇ ਦੇ ਵਿੱਚੋਂ ਤੇਗ ਕੱਢ ਕੇ ਕਹਿੰਦੇ ਨੇ ਜੇ ਤੀਜੀ ਕਰਾਮਾਤ ਵੇਖਣੀ ਹੈ ਤਾਂ ਇਹ ਤੇਗ ਹੈ, ਇਹ ਸ਼ਸਤਰ ਨੇ। ਕਹਿੰਦੇ ਕੀ ਕਰਦੇ ਨੇ, ਕਹਿੰਦੇ ਇੱਕ ਤੋਂ ਦੋ ਕਰ ਦਿੰਦੇ ਨੇ। ਜੇ ਤੂੰ ਇਹ ਕਹਿਣਾ ਸਾਡੇ ਸਾਹਮਣੇ
ਜੇ ਹੁਣ ਤੇਰੇ ਤੇ ਅਸੀਂ ਵਾਰ ਕਰੀਏ ਤਾਂ ਤੇਰੇ ਦੋ ਟੁੱਟੇ ਹੋ ਜਾਣੇ ਨੇ। ਇਹ ਵੀ ਕਰਾਮਾਤ ਹੈ। ਇਹ ਕਾਹਦੇ ਲਈ ਦਿੱਤਾ ਗਿਆ ਸਾਧ ਸੰਗਤ ਜੀ? ਕੇਵਲ ਤੇ ਕੇਵਲ ਦੋ ਹੀ ਕਾਰਨ ਨੇ। ਗੁਰੂ ਸਾਹਿਬ ਜੀ ਨੇ ਕਿਹਾ ਸੀ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਦੇ ਲਈ। ਇਹ ਤੇਗ ਦੀ ਕਰਾਮਾਤ ਹੈ। ਸੋ ਖਾਲਸਾ ਪੰਥ ਦੀ ਉਤਪਤੀ ਵੀ ਇਸ ਤੇਗ ਤੋਂ ਹੀ ਹੋਈ ਹੈ। ਨਿਜ ਪੰਥ ਚਲਾਇਓ ਖਾਲਸਾ ਧਰ ਤੇਜ ਕਰਾਰਾ। ਇਹ ਤੇਗ ਤੋਂ ਪ੍ਰਗਟ ਹੋਇਆ ਪੰਥ ਹੈ। ਇਹ ਭਗਵਤੀ ਸ਼ਕਤੀ ਜਿਹੜੀ ਹੈ ਇਹ ਤੇਗ ਦੇ ਵਿੱਚ ਹੀ ਹੈ। ਇਸ ਤੋਂ ਹੀ ਪੰਥ ਮਹਾਰਾਜ ਜੀ ਨੇ ਸਾਜਿਆ। ਇਹ ਵੀ ਬਹੁਤ ਵੱਡੀ ਕਰਾਮਾਤ ਹੈ। ਐਸੇ ਬੋਲ ਮਹਾਰਾਜ ਜੀ ਕੋਲੋਂ ਸੁਣ ਕਰਕੇ ਦੰਗ ਰਹਿ ਗਿਆ। ਹੁਣ ਅੱਗੇ ਦਰਬਾਰ ਦੇ ਵਿੱਚ ਕੋਈ ਕੁਛ ਬੋਲ ਨਹੀਂ ਸਕਿਆ। ਸੱਚੇ ਪਾਤਸ਼ਾਹ ਜੀ ਉੱਥੋਂ ਪਰਤ ਕੇ ਆਪਣੇ ਆਸਣ ਤੇ ਚੱਲ ਕੇ ਆਏ ਨੇ। ਜਦੋਂ ਆਪਣੇ ਆਸਣ ਤੇ ਆ ਕਰਕੇ ਮਹਾਰਾਜ ਜੀ ਪਲੰਘੇ ਤੇ ਬਹਿ ਗਏ, ਵਿਸ਼ਰਾਮ ਕਰਨ ਲੱਗੇ। ਉੱਥੇ ਦੂਜੇ ਪਾਸੇ ਕਈ ਜਿਹੜੇ ਪਠਾਨ ਸਨ ਜਿਨ੍ਹਾਂ ਨੇ ਉਸ ਸਮੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਵਹੀਰ ਦੇ ਵਿੱਚ ਜਿਹੜਾ ਹੈ, ਜਦੋਂ ਬਹਾਦਰ ਸ਼ਾਹ ਦੇ ਨਾਲ ਜਿਹੜਾ ਹੈ ਤਾਰਾ ਆਜ਼ਮ ਦਾ ਮੁਕਾਬਲਾ ਹੁੰਦਾ ਹੈ, ਤੇ ਸੱਚੇ ਪਾਤਸ਼ਾਹ ਮਹਾਰਾਜ ਜੀ 500 ਸਿੰਘ ਭਾਈ ਦਿਆ ਸਿੰਘ ਜੀ ਨੂੰ ਦੇ ਕੇ ਤੋਰਦੇ ਨੇ, ਫਿਰ ਉਹ ਬਹਾਦਰ ਸ਼ਾਹ ਕੀ ਕਰਦਾ ਹੈ, ਉਹ ਕਈ ਜਿਹੜੇ ਵਹੀਰਾਂ ਜਿੱਥੇ ਬਣਾਉਂਦਾ ਹੈ ਤੇ ਉਹਦੇ ਵਿੱਚ ਕਈ ਪਠਾਨ ਵੀ ਜਿਹੜੇ ਨੇ ਉਹ ਸਿੰਘਾਂ ਵਾਲੇ ਪਾਸੇ ਸ਼ਾਮਿਲ ਹੁੰਦੇ ਹਨ, ਤੇ ਉਹ ਸਾਰਾ ਦਾ ਸਾਰਾ ਜਿਹੜਾ ਉਹਨਾਂ ਦਾ ਟੋਲਾ ਕਹਿ ਲਓ, ਜਥਾ ਕਹਿ ਲਓ, ਉਹਦੇ ਵਿੱਚ ਜਿਹੜੇ ਪਠਾਨ ਸੀ ਨਾ, ਉਹ ਇੱਕ ਕਾਜ਼ੀ ਦੇ ਕੋਲ ਗਏ ਤੇ ਕਾਜ਼ੀ ਨੂੰ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਅਸਾਂ ਨੇ ਵੀ ਜੰਗ ਲੜੀ ਹੈ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਵੀ ਇਹ ਕੰਮ ਬਣਦਾ ਹੈ ਕਿ ਉਹ ਸਾਨੂੰ ਕੋਈ ਇਨਾਮ ਕੋਈ ਬਖਸ਼ਿਸ਼ਾ ਦੇਣ। ਉਹ ਕਾਜ਼ੀ ਜਿਹੜਾ ਸੀ ਨਾ ਸਾਧ ਸੰਗਤ ਜੀ, ਇਹ ਵਜੀਦੇ ਦਾ ਬੜਾ ਖਾਸ ਸੀਗਾ, ਜਿਹੜਾ ਸੂਬਾ ਸਰਹੰਦ ਵਜੀਦ ਖਾਨ ਹੈ ਉਸ ਦਾ ਇਹ ਕਾਜ਼ੀ ਬੜਾ ਹੀ ਨੇੜਲਾ ਸੀਗਾ। ਇਹ ਗੁਰੂ ਸਾਹਿਬ ਜੀ ਦੇ ਪ੍ਰਤਾਪ ਨੂੰ ਜਿਹੜਾ ਨਹੀਂ ਚੱਲ ਸਕਿਆ, ਮਹਾਰਾਜ ਜੀ ਦੀ ਵਡਿਆਈ ਵੇਖ ਨਹੀਂ ਸਕਿਆ ਕਿ ਬਹਾਦਰ ਸ਼ਾਹ ਆਪ ਹਿੰਦੁਸਤਾਨ ਦਾ ਬਾਦਸ਼ਾਹ ਹੈ ਤੇ ਸੱਚੇ ਪਾਤਸ਼ਾਹ ਜੀ ਅੱਗੇ ਸਲਾਮਾਂ ਕਰਦਾ ਹੈ, ਉਹਨਾਂ ਦੇ ਅੱਗੇ ਆਪਣਾ ਸੀਸ ਨਿਵਾਉਂਦਾ ਹੈ, ਇਹ ਵੇਖ ਨਹੀਂ ਸਕਿਆ। ਤੇ ਕਾਜ਼ੀ ਨੇ ਕੀ ਕੀਤਾ? ਇਸ ਕਾਜ਼ੀ ਨੇ ਉਹਨਾਂ ਨੂੰ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਬਰਖਿਲਾਫ ਕੀਤਾ। ਜਿਹੜੇ ਉਹ ਪਠਾਨ ਸਨ ਸਿਪਾਹੀ ਸਨ, ਕਹਿਣ ਲੱਗਾ ਕੋਈ ਨਹੀਂ ਮੈਂ ਤੁਹਾਡਾ ਸਾਥ ਦਿਆਂਗਾ, ਇੱਕ ਫਤਵਾ ਮੈਂ ਜਾਰੀ ਕਰਾਂਗਾ ਜਿਹਦੇ ਵਿੱਚ ਲਿਖ ਕੇ ਦਿਆਂਗਾ ਕਿ ਤੁਸੀਂ ਸਾਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੋਲ ਜਾਓ ਤੇ ਉਹਨਾਂ ਕੋਲੋਂ ਜਾ ਕਰਕੇ ਆਪਣੀ ਜਿਹੜੀ ਹੈ ਤਨਖਾਹ ਇਨਾਮ ਜਿਹੜਾ ਤੁਸੀਂ ਉਹਨਾਂ ਦੇ ਨਾਲ ਮਿਲ ਕੇ ਜੰਗ ਵਿੱਚ ਸ਼ਾਮਿਲ ਹੋਏ ਹੋ ਉਹਦਾ ਤੁਸੀਂ ਜਿਹੜਾ ਇਨਾਮ ਉਹਨਾਂ ਕੋਲੋਂ ਪ੍ਰਾਪਤ ਕਰੋ। ਐਸਾ ਫਤਵਾ ਜਿਹੜਾ ਹੈ ਲਿਖ ਕੇ ਸ਼ਾਹੀ ਫਰਮਾਨ ਲਿਖ ਕੇ ਕਾਜ਼ੀ ਨੇ ਆਗਰੇ ਦੇ ਉਹ ਉਹਨਾਂ ਪਠਾਨਾਂ ਨੂੰ ਗੁਰੂ ਜੀ ਕੋਲ ਭੇਜਿਆ। ਹੁਣ ਸੱਚੇ ਪਾਤਸ਼ਾਹ ਜੀ ਤਾਂ ਸੱਚੇ ਪਾਤਸ਼ਾਹ ਜੀ ਹਨ, ਬੇਪਰਵਾਹ ਸਦਾ ਰੰਗ ਹਰ ਕੇ ਜਾਕੋ ਪਾਕ ਸੁਆਮੀ, ਜਿਹੜੇ ਰੱਬ ਦੇ ਨੇ ਨਾ ਸਾਧ ਸੰਗਤ ਜੀ, ਫਿਰ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਲੱਗਦਾ। ਹਾਂ ਬੇਸ਼ੱਕ ਜਿਹੜੇ ਦੁਨੀਆਂ ਦੇ ਹੁੰਦੇ ਨੇ ਉਹਨਾਂ ਨੂੰ ਡਰ ਲੱਗਦਾ ਹੈ ਕਿ ਸਾਡੇ ਤੋਂ ਕੋਈ ਹੈ ਭਾਈ ਵੱਡਾ ਹੈ, ਕੋਈ ਦੱਸਣ ਵਾਲਾ ਹੈ, ਅਸੀਂ ਕੀ ਕਿਸੇ ਨੂੰ ਜਵਾਬ ਦੇਵਾਂਗੇ। ਉਹ ਜਿਵੇਂ ਬੋਲਦੇ ਤਿਵੇਂ ਉਹਨਾਂ ਨੂੰ ਕਰਨਾ ਪੈਂਦਾ ਹੈ। ਪਰ ਜਿਹੜੇ ਬੇਪਰਵਾਹੀ ਨਾਲ ਵਿਚਰਦੇ ਨੇ, ਜਿਹੜੇ ਸੰਤ ਭਗਤ ਗੁਰੂ ਜਨ ਹਨ, ਪਰਮੇਸ਼ਰ ਦੇ ਹੀ ਰੂਪ ਹਨ, ਉਹਨਾਂ ਨੂੰ ਕਾਹਦਾ ਡਰ ਹੈ? ਉਹਦਾ ਫਰਮਾਨ ਆਇਆ, ਪਠਾਨ ਲੈ ਕਰਕੇ ਆਏ ਕਾਜ਼ੀ ਦਾ ਫਰਮਾਨ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਪੜਿਆ ਤੇ ਪੜ੍ਹ ਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਸੀਂ ਸਾਰੇ ਭਾਈ ਮੱਖੀਆਂ ਦੇ ਨਿਆਈ ਹੋ। ਮੱਖੀਆਂ ਸਾਧ ਸੰਗਤ ਜੀ ਲੋਭ ਦੇ ਨਾਲ ਨਾ ਜਦੋਂ ਗੁੜ ਜਿਹੜਾ ਹੈ ਨਾ ਉਹ ਤੱਤਾ ਹੁੰਦਾ ਹੈ, ਉਹਦੇ ਲਾਗੇ ਆਉਂਦੀਆਂ ਨੇ ਸਵਾਦ ਲੈਣ ਲਈ, ਤੇ ਕੀ ਹੁੰਦੀਆਂ ਉਹ ਮੱਖੀਆਂ ਗੁੜ ਦੀਆਂ ਗੁੜ ਵਿੱਚ ਹੀ ਸਮਾ ਜਾਂਦੀਆਂ ਨੇ। ਤੱਤਾ ਹੁੰਦਾ ਸਵਾਦ ਲੈਣ ਲਈ ਆਉਂਦੀਆਂ ਨੇ, ਪਰ ਆਪਣੇ ਉਹਨਾਂ ਦੇ ਪ੍ਰਾਣ ਨਿਕਲ ਜਾਂਦੇ ਨੇ। ਲੋਭ ਹੈ ਨਾ, ਜਹਿਬਾ ਦਾ ਲੋਭ ਹੈ। ਇਵੇਂ ਹੀ ਤੁਸੀਂ ਸਾਰੇ ਕਹਿੰਦੇ ਪਠਾਨ ਲੋਭੀ ਬਣ ਚੁੱਕੇ ਹੋ, ਸਾਡੇ ਕੋਲ ਵੀ ਤੁਸੀਂ ਇਨਾਮ ਲੈਂਦੇ ਹੋ, ਸਾਡੇ ਕੋਲ ਵੀ ਮਾਇਆ ਲੈਂਦੇ ਹੋ, ਤੇ ਬਾਦਸ਼ਾਹ ਕੋਲੋਂ ਵੀ ਮਾਇਆ ਲੈਂਦੇ ਹੋ, ਤੁਸੀਂ ਸਾਰੇ ਜਿਹੜੇ ਬੇਈਮਾਨ ਹੋ। ਮਹਾਰਾਜ ਜੀ ਨੇ ਉਹ ਜਿਹੜਾ ਪਾੜ ਕੇ ਸੁੱਟਤਾ, ਜਿਹੜਾ ਉਹ ਫਰਮਾਨ ਲੈ ਕੇ ਆਏ ਸਨ, ਇਹ ਪਠਾਨਾਂ ਨੇ ਗੱਲ ਜਾ ਕੇ ਕਾਜ਼ੀ ਨੂੰ ਦੱਸੀ, ਤੇ ਹੁਣ ਕਾਜ਼ੀ ਜਿਹੜਾ ਪਹਿਲੇ ਹੀ ਚੜਿਆ ਹੋਇਆ ਹੈ, ਤੇ ਗੁਰੂ ਸਾਹਿਬ ਜੀ ਦਾ ਪ੍ਰਤਾਪ ਨਹੀਂ ਸੀ ਚੱਲ ਪਾਉਂਦਾ। ਇਹ ਕਾਜ਼ੀ ਹੁਣ ਬਹਾਦਰ ਸ਼ਾਹ ਦੇ ਕੋਲ ਗਿਆ, ਜਾ ਕਰਕੇ ਇਹਨੇ ਬੜਾ ਕੁਛ ਕਿਹਾ, ਤੇ ਬਹਾਦਰ ਸ਼ਾਹ ਨੇ ਪਰ ਉਹਦੀ ਇੱਕ ਗੱਲ ਨਹੀਂ ਮੰਨੀ। ਇਹਨੇ ਕਿਹਾ ਕਿ ਤੂੰ ਗੁਰੂ ਸਾਹਿਬ ਜੀ ਦੇ ਖਿਲਾਫ ਇਵੇਂ ਫਤਵਾ ਕਿਵੇਂ ਜਾਰੀ ਕਰ ਸਕਦਾ ਸਾਡੇ ਤੋਂ ਬਗੈਰ ਪੁੱਛੇ? ਬਹੁਤ ਕੁਛ ਬਹਾਦਰ ਸ਼ਾਹ ਨੇ ਉਹਨੂੰ ਤਾੜਨਾ ਦਿੱਤੀ ਹੈ, ਬੜਾ ਕੁਛ ਕਿਹਾ ਕਾਜ਼ੀ ਦੀ ਸਾਧ ਸੰਗਤ ਜੀ। ਫਿਰ ਉਹਨੇ ਤਬਾਦਲਾ ਕਰਵਾ ਦਿੱਤਾ, ਜਦੋਂ ਹੁਣ ਕੋਈ ਰਾਜੇ ਦੀ ਗੱਲ ਨਹੀਂ ਮੰਨਦਾ ਫਿਰ ਰਾਜੇ ਦੇ ਵੱਸ ਵਿੱਚ ਇਹ ਉਹਦਾ ਤਬਾਦਲਾ ਕਰਾ ਦਿੰਦੇ ਨੇ। ਉਹਦਾ ਤਬਾਦਲਾ ਹੋ ਗਿਆ। ਉਹ ਕਾਜ਼ੀ ਜਿਹੜਾ ਉਹ ਚਾਹੁੰਦਾ ਸੀ ਕਿ ਗੁਰੂ ਸਾਹਿਬ ਮਹਾਰਾਜ ਜੀ ਨੂੰ
ਮੈਂ ਕੋਈ ਨਾ ਕੋਈ ਬਹਾਦਰ ਸ਼ਾਹ ਨੂੰ ਜਿਹੜਾ ਹੈ ਉਹਨਾਂ ਬਾਰੇ ਮਾੜਾ ਚੰਗਾ ਬੋਲ ਕੇ ਉਕਸਾਵਾਂ ਤੇ ਬਹਾਦਰ ਸ਼ਾਹ ਜਿਹੜਾ ਹੈ ਗੁਰੂ ਸਾਹਿਬ ਜੀ ਤੋਂ ਜਿਹੜਾ ਹੈ ਉਹ ਬਾਗੀ ਹੋ ਜਾਵੇ। ਪਰ ਇਹਦਾ ਜਿਹੜਾ ਵਿਉਂਤ ਸੀ, ਪਲੈਨ ਸੀ, ਉਹ ਜਿਹੜਾ ਪੂਰਾ ਨਹੀਂ ਹੋ ਸਕਿਆ। ਕਾਜੀ ਨੂੰ ਜਿਹੜਾ ਸਾਧਸੰਗ ਜੀ ਉੱਥੋਂ ਜਾਣਾ ਪਿਆ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹੜੇ ਨੇ ਹੁਣ ਆਪਣੇ ਆਸਣ 'ਤੇ ਅਸੀਨ ਹਨ ਅਤੇ ਪਾਤਸ਼ਾਹ ਜੀ ਕਈ ਜੀਆਂ ਦਾ ਉਧਾਰ ਕਰ ਰਹੇ ਨੇ। ਜਿਹੜਾ ਕ ਆਉਂਦਾ ਹੈ, ਕੋਈ ਸਵਾਲੀ ਆਉਂਦਾ ਹੈ, ਕੋਈ ਮੰਗਤਾ ਆਉਂਦਾ ਹੈ, ਝੋਲੀਆ ਭਰ ਕੇ ਜਾਂਦਾ ਹੈ। ਐਸੇ ਸਾਹਿਬ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਆਓ ਅਗਲੀ ਕਥਾ ਦੱਸ ਰਹੇ ਨੇ, ਆਓ ਸਰਵਣ ਕਰੀਏ। ਸਾਰੇ ਇੱਕ ਵਾਰੀ ਰਸਨਾ ਨੂੰ ਕਰੋ ਪਵਿੱਤਰ, ਗਜ ਵਜ ਕੇ ਆਖੋ।

0: ਰਾਜਾ ਇੱਕ ਜੈ ਸਿੰਘ ਸਵਾਈ।
1: ਇੱਕ ਰਾਜਾ ਹੋਇਆ, ਸਵਾਈ ਨਾ ਇਹਨੂੰ ਪਦਵੀ ਦਿੱਤੀ ਗਈ ਸੀ ਔਰੰਗਜ਼ੇਬ ਵੱਲੋਂ। ਜਿਹੜਾ ਨਰੰਗਾ ਸੀ, ਇਹ ਰਾਜਪੂਤ ਰਾਜੇ ਜਿਹੜੇ ਔਰੰਗਜ਼ੇਬ ਦੇ ਸਾਥੀ ਬਣ ਗਏ ਸਨ, ਇਹਨਾਂ ਨੇ ਜ਼ਮੀਰਾਂ ਵੇਚ ਦਿੱਤੀਆਂ, ਆਪਣੀ ਧੀਆਂ ਦਾ ਵਿਆਹ ਕਰਾ ਦੇਣਾ ਮੁਗਲਾਂ ਦੇ ਨਾਲ। ਕਾਰਨ ਸੀ ਕਿ ਸਾਨੂੰ ਲੜਨਾ ਹੀ ਨਾ ਪਵੇ, ਸਾਨੂੰ ਜੂਝਣਾ ਨਾ ਪਵੇ। ਮਹਾਰਾਜ ਜੀ ਗੁਰਬਾਣੀ ਵਿੱਚ ਵੀ ਕਹਿੰਦੇ ਨੇ ਨਾ, ਸ਼ਤਰੀਆਂ ਤਾਂ ਧਰਮ ਛੋਡਿਆ ਮਲੇਸ਼ ਪਾਖਾ ਗਈ। ਗੁਰੂ ਨਾਨਕ ਦੇਵ ਜੀ ਦੇ ਬੋਲ ਨੇ, ਛਤਰੀਆਂ ਦਾ ਧਰਮ ਕੀ ਸੀ? ਛਤਰੀਆਂ ਦਾ ਧਰਮ ਹੈ ਲੜਬੋ ਮਰਬੋ ਜੂਝਬੋ ਇਹ ਸੁਭ ਟਨਕੋ ਕਾਮ। ਕਹਿੰਦੇ ਰਾਜਿਆਂ ਦਾ, ਛਤਰੀਆਂ ਦਾ ਧਰਮ ਹੈ ਲੜਨਾ ਪਿੜਨਾ, ਧਰਮ ਜੁੱਧ ਲਈ ਤਿਆਰ ਹੋਣਾ। ਵੇਖੋ ਇੱਕ ਮੁਕਤੀ ਹੈ ਨਾ, ਇੱਕ ਮੁਕਤੀ ਪ੍ਰਾਪਤ ਹੁੰਦੀ ਹੈ ਭਗਤੀ ਦੇ ਨਾਲ। ਜੇ ਭਗਤੀ ਕਰਨਾ ਬੜਾ ਔਖਾ ਹੈ ਤੇ ਦੂਜੀ ਮੁਕਤੀ ਪ੍ਰਾਪਤ ਹੁੰਦੀ ਹੈ ਉਹ ਕਿਸੇ ਧਰਮ ਦੇ ਲੇਖੇ ਧਰਮ ਜੁੱਧ ਕੇ ਚਾਏ। ਜਿਵੇਂ ਦਸੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਧੰਨ ਜੀਓ ਤਹਿ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੇ। ਵਾਹਿਗੁਰੂ ਦਾ ਨਾਮ ਮਨ ਵਿੱਚ ਹੋਵੇ, ਹਫਤ ਵਿੱਚ ਤੇਗ ਹੋਵੇ ਤੇ ਰਣ ਤੱਤੇ ਮੈਦਾਨ ਦੇ ਵਿੱਚ ਉਹ ਜੂਝਦਾ ਸੂਰਮਾ ਸ਼ਹਾਦਤ ਨੂੰ ਪ੍ਰਾਪਤ ਹੋ ਜਾਵੇ, ਉਹ ਫਿਰ ਸਾਧ ਸੰਗਤ ਜੀ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ ਹੈ, ਉਹ ਵੀ ਪਰਮੇਸ਼ਰ ਦੇ ਦਰ ਤੇ ਕਬੂਲ ਹੁੰਦਾ ਹੈ। ਸੋ ਇਵੇਂ ਮੁਕਤੀ ਜਿਹੜੀ ਹੈ ਨਾ, ਕਈਆਂ ਨੂੰ ਜਿਹੜੀ ਹੈ ਉਹ ਬੜੇ ਗਿਆਨ ਨਾਲ ਵੈਰਾਗ ਨਾਲ ਪ੍ਰਾਪਤ ਹੁੰਦੀ ਹੈ, ਤੇ ਕਿਸੇ ਨੂੰ ਕਹਿੰਦੇ ਜੇ ਗਿਆਨ ਵੈਰਾਗ ਦਾ ਮਾਰਗ ਔਖਾ ਹੈ ਨਾ, ਉਹ ਫਿਰ ਸ਼ਕਤੀ ਨਾਲ ਪ੍ਰਾਪਤ ਹੋ ਸਕਦੀ, ਪਰ ਸ਼ਕਤੀ ਦੀ ਵਰਤੋਂ ਚੰਗੇ ਪਾਸੇ ਲਾਉਣੀ ਹੈ, ਗੌ ਗਰੀਬ ਦੀ ਰੱਖਿਆ ਕਰਨੀ ਹੈ, ਜਰਵਾਣਿਆਂ ਦੀ ਭੱਖਿਆ, ਇਹਦੇ ਨਾਲ ਵੀ ਜਿਹੜੇ ਫਿਰ ਲੜਦੇ ਜੂਝਦੇ ਨੇ ਉਹ ਮੁਕਤੀ ਨੂੰ ਪ੍ਰਾਪਤ ਹੋ ਜਾਂਦੇ ਨੇ। ਇਹ ਛਤਰੀਆਂ ਦਾ ਧਰਮ ਸੀ। ਸੋ ਪਰ ਕੀ ਹੋਇਆ, ਸਮਾਂ ਐਸਾ ਆਇਆ ਜਿਹੜੇ ਇਹ ਛਤਰੀ ਸਨ ਨਾ ਸਾਰੇ, ਇਹਨਾਂ ਨੇ ਆਪਣਾ ਧਰਮ ਹੀ ਛੱਡਤਾ, ਲੜਨਾ ਹੀ ਛੱਡਤਾ। ਕੀ ਕੀਤਾ, ਆਪਣੀਆਂ ਧੀਆਂ ਦਾ ਵਿਆਹ ਮੁਗਲਾਂ ਦੇ ਪਠਾਣਾਂ ਦੇ ਨਾਲ ਕਰਨ ਲੱਗ ਪਏ। ਸੋ ਹੁਣ ਇਹਨਾਂ ਦੇ ਵਿੱਚੋਂ ਇੱਕ ਰਾਜਾ ਜੈ ਸਿੰਘ, ਜਿਹੜਾ ਔਰੰਗਜ਼ੇਬ ਦਾ ਇੱਕ ਨੇੜਲਾ ਮਿੱਤਰ ਸੀ, ਹੁਣ ਜਦੋਂ ਔਰੰਗਜ਼ੇਬ ਦੀ ਮੌਤ ਹੋਈ ਹੈ ਨਾ, ਇਹਦੇ ਬਾਅਦ ਬਹਾਦਰ ਸ਼ਾਹ ਨੂੰ ਰਾਜਾ ਬਣਾਉਣ ਦੇ ਵਿੱਚ ਕਈ ਜਿਹੜੇ ਨੇ ਰਾਜੇ ਉਹ ਵੰਡੇ ਗਏ ਸਨ, ਕਈ ਦੂਜੇ ਪੱਖ ਦੇ ਵਿੱਚ ਸਨ ਤੇ ਕਈ ਬਹਾਦਰ ਸ਼ਾਹ ਨੂੰ ਰਾਜਾ ਬਣਾਉਣ ਦੇ ਪੱਖੀ ਸਨ, ਤੇ ਇਧਰਲੇ ਵਾਲੇ ਜਿਹੜੇ ਬਹਾਦਰ ਸ਼ਾਹ ਦੇ ਨਾਲ ਸਨ ਉਹਨਾਂ ਦੇ ਵਿੱਚੋਂ ਇੱਕ ਨਾਮ ਜਿਹੜਾ ਹੈ ਉਹ ਰਾਜਾ ਜੈ ਸਿੰਘ ਸਵਾਈ ਦਾ ਆਇਆ ਹੈ। ਇਹ ਅੰਬੇਰ ਦਾ ਰਾਜਾ ਹੈ, ਕੱਲਾ ਅੰਬੇਰ ਦਾ ਰਾਜਾ ਨਹੀਂ, ਜੈਪੁਰ ਨੂੰ ਬਣਾਉਣ ਵਾਲਾ ਇਹੀ ਰਾਜਾ ਜੈ ਸਿੰਘ ਹੈ। ਸੋ ਇਹ ਅੰਬੇਰ ਦਾ ਰਾਜਾ ਜੈ ਸਿੰਘ ਸਵਾਈ, ਔਰੰਗਜ਼ੇਬ ਨੇ ਇਹਨੂੰ ਸਵਾਈ ਜਿਹੜਾ ਹੈ ਸ਼ਬਦ ਲਾਇਆ। ਭਾਵੇਂ ਆਪਾਂ ਸਵਈਏ ਦਾ ਅਰਥ ਕਰਦੇ ਹਾਂ, ਆਪਾਂ ਕਹਿੰਦੇ ਸਾਨੂੰ ਸਵੈ ਜਾਂ ਪ੍ਰਸ਼ਾਦ ਦੇਣਾ ਕਰੋ, ਇਹਦਾ ਅਰਥ ਅਸੀਂ ਥੋੜ੍ਹਾ ਕੱਢਦੇ ਹਾਂ। ਇਹ ਖਾਲਸੇ ਦਾ ਬੋਲੇ ਦੇ ਵਿੱਚ ਅਰਥ ਥੋੜ੍ਹਾ ਹੁੰਦਾ ਹੈ, ਉਹਦਾ ਸਵੈ ਦਾ ਅਰਥ ਬਹੁਤਾ ਹੁੰਦਾ ਹੈ। ਦਿਨ ਦਿਨ ਚੜ੍ਹੇ ਸਵਾਈ, ਇਹਦਾ ਅਰਥ ਦੁੱਗਣਾ ਹੁੰਦਾ ਹੈ, ਜ਼ਿਆਦਾ ਬਹੁਤਾ ਹੁੰਦਾ ਹੈ। ਅਤੇ ਰਾਜੇ ਨੇ ਇਹਨੂੰ, ਜਿਹੜਾ ਔਰੰਗੀ ਨੇ ਜੈ ਸਿੰਘ ਨੂੰ ਸਵਾਈ ਦਾ ਪਦ ਤਾਂ ਦਿੱਤਾ ਸੀ, ਇਹਨੂੰ ਕਿਹਾ ਸੀ ਕਿ ਤੂੰ ਸਾਰੇ ਰਾਜਪੂਤਾਨੇ ਦੇ ਜਿੰਨੇ ਵੀ ਰਾਜੇ ਮਹਾਰਾਜੇ ਨੇ ਇਹਨਾਂ ਦੇ ਵਿੱਚੋਂ ਤੂੰ ਵੱਡਾ ਹੈ, ਜਦੋਂ ਤੂੰ ਚੱਲ ਕੇ ਆ ਗਿਆ ਤੇਰੇ ਨਾਲ ਕਈ ਰਾਜੇ ਚੱਲ ਕਰਕੇ ਆ ਗਏ ਮੇਰੇ ਕੋਲ, ਸੋ ਇਸ ਲਈ ਇਹਨੂੰ ਵੱਡਾ ਰਾਜਾ ਇਹ ਔਰੰਗਾ ਮੰਨਦਾ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਇਆ ਹੈ।
0: ਅਜੀਤ ਸਿੰਘ ਨਰ ਰਾਈ,
1: ਇਹਦੇ ਨਾਲ ਇੱਕ ਅਜੀਤ ਸਿੰਘ, ਇਹ ਵੀ ਕਹਿੰਦੇ ਉਧਰਲਾ ਰਾਜਾ ਹੈ।
0: ਉਤਰੇ ਹੁੰਦੇ ਸੋ ਲਸ਼ਕਰ ਮਾਹੀ,
1: ਇਹ ਵੀ ਲਸ਼ਕਰ ਲੈ ਕਰਕੇ ਆਏ ਹੋਏ ਸਨ। ਜਦੋਂ ਜੰਗ ਦੀ ਸਮਾਪਤੀ ਹੋਈ, ਬਹਾਦਰ ਸ਼ਾਹ ਰਾਜਾ ਬਣ ਗਿਆ, ਹੁਣ ਸਾਰੇ ਸਾਰੇ ਆਪਣੇ

ਨਾਲ ਦਵੈ ਅਸਵ ਧਨ। ਅਸਵ ਕਹਿੰਦੇ ਘੋੜੇ ਨੂੰ। ਪਿਛਲੇ ਯੁੱਗਾਂ ਦੇ ਵਿੱਚ ਜਾਂ ਸਮੇਂ ਦੇ ਵਿੱਚ ਕਹਿ ਲਓ, ਕੱਲਾ ਸਾਧ ਸੰਗਤ ਜੀ ਧਨ ਮਾਇਆ ਨੂੰ ਨਹੀਂ ਸੀ ਆਖਿਆ ਜਾਂਦਾ। ਧਨ ਕਈ ਪ੍ਰਕਾਰ ਦਾ ਹੁੰਦਾ, ਜਿਵੇਂ ਕਿਸੇ ਕੋਲ ਜਾਇਦਾਦ ਹੈ ਉਹ ਵੀ ਤਾਂ ਧਨ ਹੈ, ਕਿਸੇ ਕੋਲ ਪਸ਼ੂ ਧਨ ਹੈ, ਕਿਸੇ ਕੋਲ ਹਸਤ ਧਨ ਹੈ ਯਾਨੀ ਹਾਥੀਆਂ ਦਾ ਧਨ ਹੈ, ਕਿਸੇ ਕੋਲ ਅਸਵ ਧਨ ਹੈ। ਘੋੜੇ ਵੀ ਜਿਹੜੇ ਨੇ ਉਹ ਧਨ ਦੇ ਪ੍ਰਤੀਕ ਨੇ। ਇਵੇਂ ਦੋ ਜਿਹੜੇ ਨੇ ਬਹੁਤ ਹੀ ਸਡੋਲ ਤਗੜੇ ਦੋ ਘੋੜੇ ਲੈ ਕਰਕੇ ਅਕੋਰ ਕਹਿੰਦੇ, ਜਿਹੜਾ ਪਦਾਰਥ ਕਿਸੇ ਨੂੰ ਦੇਣਾ ਨਾ, ਜਿਵੇਂ ਅੱਜ ਕੱਲ੍ਹ ਆਪਾਂ ਗਿਫਟ ਕਹਿੰਦੇ ਹਾਂ, ਇਹਦਾ ਅਰਥ ਅਕੋਰ ਦਾ ਗਿਫਟ ਕਰਾਂਗੇ। ਜੇ ਗੁਰੂ ਕੋਲ ਜਾਣਾ ਕਹਿੰਦੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਇੱਕ ਗੱਲ ਚੇਤੇ ਰੱਖਿਓ, ਇੱਕ ਬੜੀ ਕਮਾਲ ਦੀ ਗੱਲ ਹੈ। ਇੱਕ ਫਕੀਰ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੰਦਾਂ ਦੀ ਪੁਰੀ ਤੇ ਤਖ਼ਤ ਤੇ ਵਿਰਾਜਮਾਨ ਨੇ। ਇੱਕ ਸਾਧ ਸੰਗਤ ਜੀ ਫਕੀਰ ਆਇਆ ਤੇ ਉਹ ਫਕੀਰ ਜਿਹੜਾ ਹੈ ਨਾ, ਉਹਨੇ ਸੋਚਿਆ ਕਿ ਮੈਂ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਕੀ ਦਿਆਂਗਾ। ਆਪ ਜੀ ਸਾਰੇ ਹਜ਼ੂਰ ਸਾਹਿਬ ਆਏ ਹੋ ਦਰਸ਼ਨ ਕਰਨ ਲਈ, ਜੇ ਮਨ ਵਿੱਚ ਭਾਵਨਾ ਹੈ ਕਿ ਬਾਜਾ ਵਾਲਾ ਪ੍ਰਤੱਖ ਬੈਠਿਆ ਹੋਇਆ ਹੈ ਤੇ ਮਨ ਵਿੱਚ ਪਾਉਣਾ ਤਾਂ ਆਈ ਹੋਵੇਗੀ ਨਾ ਕਿ ਗੁਰੂ ਜੀ ਲਈ ਕੀ ਲੈ ਕਰਕੇ ਆਈਏ। ਕੋਈ ਕੁਛ ਲੈ ਕੇ ਆਉਂਦਾ, ਕੋਈ ਕੁਛ ਲੈ ਕੇ ਆਉਂਦਾ ਹੈ। ਉਹ ਫਕੀਰ ਦੇ ਮਨ ਵਿੱਚ ਸੀਗਾ ਕਿ ਮੈਂ ਗੁਰੂ ਜੀ ਨੂੰ ਕੀ ਦਿਆਂ। ਸਾਧ ਸੰਗਤ ਜੀ ਕੁਛ ਨਹੀਂ ਮਿਲਿਆ, ਬੜੇ ਸੋਹਣੇ ਉਹਨੇ ਹੈ ਨਾ ਫੁੱਲ ਦੇ ਕਲੀਆਂ ਇਕੱਠੀਆਂ ਕੀਤੀਆਂ। ਉਹਨਾਂ ਕਲੀਆਂ ਨੂੰ ਇਕੱਠੇ ਕਰਕੇ ਚੁਣ ਕੇ ਬੁੱਕਲ ਵਿੱਚ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਅੱਗੇ ਹੋ ਕੇ ਚਰਨਾਂ ਤੇ ਮੱਥਾ ਟੇਕ ਕੇ ਉਹ ਫੁੱਲਾਂ ਰੱਖ ਦਿੱਤੀਆਂ। ਮਹਾਰਾਜ ਬਹੁਤ ਪ੍ਰਸੰਨ ਹੋਏ, ਖੁਸ਼ ਹੋਏ। ਕਹਿੰਦੇ ਫਕੀਰ ਜੀ, ਜੇ ਆਉਣਾ ਮਿਲਣ ਦੇ ਲਈ ਕਹਿੰਦੇ ਖਾਲੀ ਆ ਜਾਣਾ ਸੀ, ਕਹਿੰਦੇ ਇੰਨੀ ਖੇਚਲ ਕਾਤੋ ਕੀਤੀ ਹੈ, ਕਹਿੰਦੇ ਆਪ ਜੀ ਨੇ ਆਪਣੀ ਕਦੇ ਸੁੱਧ ਬੁੱਧ ਨਹੀਂ ਲਈ, ਤਨ ਤੇ ਕੋਈ ਚੰਗੇ ਵਸਤਰ ਨਹੀਂ ਸਨ ਪਾਉਣ ਲਈ, ਕੋਈ ਉਹਨਾਂ ਦਾ ਹੁਲੀਆ ਢੰਗ ਵੀ ਜਿਹੜਾ ਹੈ ਉਹ ਸਹੀ ਨਹੀਂ ਸੀਗਾ, ਪਰ ਮਨ ਵਿੱਚ ਪ੍ਰੇਮ ਸੀ ਨਾ, ਪ੍ਰੇਮ ਦੀ ਪੇਟਾ ਲੈ ਕਰਕੇ ਆਏ ਤੇ ਫੁੱਲਾਂ ਦੀ ਬੁੱਕਲ ਦੇ ਦਿੱਤੀ। ਮਹਾਰਾਜ ਬੜੇ ਖੁਸ਼ ਹੋ ਗਏ। ਉਹ ਰੀਝ ਜਾਂਦੇ ਨੇ ਸਾਧ ਸੰਗਤ ਜੀ, ਜੇ ਸਾਡੇ ਵਿੱਚ ਦੇਣ ਦੀ ਪਾਵਣਾ ਹੋਵੇ ਨਾ ਉਹਦੇ ਵਿੱਚ ਹੀ ਰੀਝ ਜਾਂਦੇ ਨੇ ਪਾਤਸ਼ਾਹ ਜੀ, ਬੜੇ ਰੀਝ ਗਏ, ਪ੍ਰਸੀਜੇ ਗਏ। ਕਹਿੰਦੇ ਫਕੀਰ ਜੀ, ਕਹਿੰਦੇ ਕਾਤੋਂ ਇੰਨੀ ਖੇਚਲ ਕੀਤੀ ਹੈ। ਫਕੀਰ ਜੀ ਕਹਿੰਦੇ, ਕਹਿੰਦੇ ਮੈਂ ਮੇਰੇ ਵੱਡਿਆਂ ਤੋਂ, ਮੇਰੇ ਮੁਰਸ਼ਦਾਂ ਤੋਂ ਗੱਲ ਸੁਣੀ ਹੈ ਕਿ ਕਦੇ ਵੀ ਕਿਸੇ ਵੱਡੇ ਦੇ ਕੋਲ ਜਾਣਾ ਤਾਂ ਖਾਲੀ ਨਹੀਂ ਜਾਣਾ ਚਾਹੀਦਾ। ਕਹਿੰਦੇ ਆਪ ਤਾਂ ਸਾਰਿਆਂ ਤੋਂ ਵੱਡੇ ਹੋ ਮਾਲਕੋ, ਜਿਹੜਾ ਤੁਹਾਡੇ ਦਰ ਤੇ ਖਾਲੀ ਹੱਥ ਆ ਜਾਂਦਾ ਨਾ, ਖਾਲੀ ਆ ਜਾਂਦਾ, ਉਹ ਖਾਲੀ ਮੁੜ ਜਾਂਦਾ। ਇਹਦਾ ਅਰਥ ਬੜਾ ਸਮਝਣ ਵਾਲਾ ਹੈ। ਲੈ ਕੇ ਕੀ ਆਉਣਾ ਹੈ? ਸ਼ਰਧਾ ਦੀ ਝੋਲੀ। ਸ਼ਰਧਾ ਦੀ ਝੋਲੀ ਲੈ ਕੇ ਆਓਗੇ ਨਾ, ਫਿਰ ਝੋਲੀਆਂ ਅੱਡ ਕੇ ਜਦੋਂ ਬੇਨਤੀਆਂ ਕਰੋਗੇ ਉਹ ਭਰ ਕੇ ਲੈ ਕੇ ਜਾਓਗੇ। ਖਾਲੀ ਹੱਥ ਨਹੀਂ ਆਉਣਾ, ਕੁਛ ਲੈ ਕੇ ਆਉਣਾ। ਇਹ ਪ੍ਰੇਮ ਦਾ ਪ੍ਰਤੀਕ ਹੈ। ਜੋ ਵੀ ਅਸੀਂ ਦਿੰਦੇ ਹਾਂ ਅਸੀਂ ਗੁਰੂ ਨੂੰ ਕੀ ਦੇ ਸਕਦੇ ਹਾਂ? ਸੰਸਾਰ ਦੇ ਸਾਰੇ ਪਦਾਰਥ ਉਹਦੇ ਅੱਗੇ ਤੁੱਛ ਨੇ। ਜੇ ਮਨ ਵਿੱਚ ਪਾਵਣਾ ਹੋਏ, ਭਾਵਨੀ ਭਗਤ ਭਾਏ ਕੌੜੀ ਅਗਰ ਭਾਗ ਰਾਖੇ, ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ, ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ। ਗੁਰੂ ਨੂੰ ਸ਼ਰਧਾ ਨਾਲ ਇੱਕ ਕੌੜੀ ਦਾ ਵੀ ਜਿਹੜਾ ਹੈ ਭਾਵਨਾ ਦੇ ਸਹਿਤ ਕੁਛ ਅਰਪਿਤ ਕੀਤਾ ਜਾਵੇ, ਉਹਦੇ ਵਿੱਚ ਹੀ ਉਹ ਰਾਜੀ ਹੋ ਜਾਂਦੇ ਨੇ। ਸੋ ਇਵੇਂ ਕੋਈ ਕੁਛ ਲੈ ਕੇ ਆਉਂਦਾ ਹੈ ਪਰ ਖਾਲੀ ਨਹੀਂ ਆਉਣਾ ਚਾਹੀਦਾ, ਕੁਛ ਲੈ ਕੇ ਆਉਣਾ ਚਾਹੀਦਾ। ਇਹ ਜਿਹੜੀ ਨੁਕਤੇ ਦੀ ਗੱਲ ਹੈ। ਇਹ ਦੋ ਰਾਜੇ ਆਏ ਨੇ, ਗੁਰੂ ਜੀ ਦਾ ਬੜਾ ਜਸ ਸੁਣਿਆ, ਜੈ ਸਿੰਘ ਅਜੀਤ ਸਿੰਘ। ਗੁਰੂ ਸਾਹਿਬ ਜੀ ਨੂੰ ਘੋੜੇ ਬੜੇ ਚੰਗੇ ਲੱਗਦੇ ਨੇ, ਕਹਿੰਦੇ ਬਹੁਤ ਸੋਹਣੇ ਦੋ ਘੋੜੇ ਲੈ ਕਰਕੇ ਆਏ ਹਨ ਤੇ ਨਾਲ ਉਹਨਾਂ ਦੇ ਫੌਜਾਂ ਨੇ, ਸੂਰ ਬੀਰ ਜੋਧੇ ਸਾਰੇ ਨਾਲ ਹਨ। ਸਾਰੇ ਇਕੱਠੇ ਹੋ ਕਰਕੇ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੋਲ ਆ ਪੁੱਜੇ ਹਨ ਤੇ ਗੁਰੂ ਸਾਹਿਬ ਜੀ ਦੇ ਅੱਗੇ ਨਮਸਕਾਰਾਂ ਕਰਕੇ ਉੱਥੇ ਹੀ ਖਲੋਤੇ ਰਹਿ ਗਏ। ਸੱਚ ਜਾਣਿਓ, ਜਦੋਂ ਗੁਰੂ ਕੋਲ ਆਉਣਾ ਨਾ ਤੇ ਬਿਗਰ ਗੁਰੂ ਤੋਂ ਇਜਾਜ਼ਤ ਲੈਣ ਤੋਂ ਬਿਗਰ ਬਹਿਣਾ ਨਹੀਂ। ਇਹ ਹੁਕਮ ਹੈ ਕਿ ਸਿੱਖ ਗੁਰੂ ਸਾਹਿਬ ਜੀ ਦੇ ਕੋਲ ਆਵੇ। ਤੁਸੀਂ ਆਖੋਗੇ ਹੁਕਮ ਕਿਵੇਂ? ਤੁਸੀਂ ਮਨ ਵਿੱਚ ਅਰਦਾਸ ਕਰੋ, ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰੀ ਵਿੱਚ ਆਏ ਹਾਂ, ਸਤਸੰਗਤ ਦੇ ਵਿੱਚ ਬੈਠਣ ਦੀ ਆਗਿਆ ਦਿਓ। ਇੰਨੀ ਆਗਿਆ ਮੰਗ ਕੇ ਮੱਥਾ ਟੇਕ ਕੇ ਬਹਿਣਾ ਹੈ।

0: ਬਿਗਰ ਗੁਰੂ ਤੋਂ ਆ ਗਿਆ ਲੈ ਕੋਈ ਨਹੀਂ ਸੀ ਸਾਧ ਸੰਗਤ ਜੀ ਬਹਿ ਸਕਦਾ। ਆਏ ਤੇ ਆ ਕੇ ਗੁਰੂ ਸਾਹਿਬ ਜੀ ਦੇ ਅੱਗੇ ਖਲੋਤੇ ਹਨ ਤੇ ਮੁਦਤ ਕਈ ਚਿਰ ਤੋਂ ਗੁਰੂ ਜੀ ਦੇ ਦਰਸ਼ਨ ਕਰ ਰਹੇ ਨੇ। ਹੈ ਰਾਜਪੁਤਾਨਾ ਦੇ ਰਾਜੇ ਪਰ ਸੋਝੀ ਕਿੰਨੀ ਏ ਵੇਖੋ, ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਨੇ ਰੱਜ ਕੇ। ਇਹ ਨਹੀਂ ਕਿ ਕਈ ਆਉਂਦੇ ਨੇ ਸਿੱਧਾ ਮੱਥਾ ਮਾਰਿਆ ਤੇ ਪਾਸੇ ਹੋ ਗਏ, ਉਹ ਦਰਸ਼ਨ ਕੀ ਕੀਤੇ ਫਿਰ ਗੁਰੂ ਦੇ ਸਾਧ ਸੰਗਤ ਜੀ। ਦਰਸ਼ਨ ਦੇਖਤ ਦੁੱਖ ਨਸੈ, ਐਸੇ ਰੱਜ ਰੱਜ ਕੇ ਦਰਸ਼ਨ ਕਰੋ ਮੁੜ ਕੇ ਕੋਈ ਵਿਕਾਰ ਕੋਈ ਦੁੱਖ ਨੇੜੇ ਹੀ ਨਾ ਆਵੇ। ਐਸੇ ਦਰਸ਼ਨ ਕਰ ਰਹੇ ਨੇ ਪਾਤਸ਼ਾਹ ਜੀ ਨੂੰ ਤੱਕ ਰਹੇ ਹਨ। ਉਹ ਸਮੇਂ ਗੁਰੂ ਸਾਹਿਬ ਜੀ ਰੀਝ ਗਏ, ਪਾਤਸ਼ਾਹ ਜੀ ਜਾਣੀ ਜਾਣ ਬੁੱਝ ਗਏ ਹਨ। ਕਹਿੰਦੇ ਠੀਕ ਹੈ ਆ ਗਿਆ ਦਿੱਤੀ ਭਾਈ, ਹੁਣ ਬੈਠ ਜਾਓ ਤੇ ਆਪਣਾ ਪ੍ਰਸੰਗ ਦੱਸੋ। ਕਹਿੰਦੇ ਕਿੱਥੋਂ ਆਏ ਹੋ, ਕੌਣ ਹੋ, ਕੀ ਗੱਲ, ਤੁਸੀਂ ਕੋਈ ਦੱਸਣ ਲਈ ਆਏ ਹੋ, ਕੋਈ ਕੰਮ ਹੈ, ਕੀ ਕੰਮ ਹੈ ਭਾਈ ਸਾਨੂੰ ਦੱਸਣਾ ਕਰੋ।
1: ਰਾਜ ਤੁਮਹੋ ਢਿਗ ਹੈ ਜੋ ਵਡੇਰਾ,
0: ਅਸੀਂ ਵੇਖਦੇ ਹਾਂ ਕਹਿੰਦੇ ਤੁਹਾਡਾ ਤਾਂ ਬਹੁਤ ਵੱਡਾ ਰਾਜ ਹੈ, ਵੱਡੇ ਰਾਜੇ ਲੱਗਦੇ ਹੋ ਮਹਾਰਾਜ ਜੀ, ਤਾਂ ਜਾਣੀ ਜਾਣ ਨੇ ਪਤਾ ਹੈ ਭਾਈ ਰਾਜਪੁਤਾਨੇ ਆਏ ਨੇ ਰਾਜੇ ਨੇ। ਕਹਿੰਦੇ ਤੁਹਾਡਾ ਬਹੁਤ ਵੱਡਾ ਰਾਜ ਹੈ,
1: ਰਾਜਨ ਕਰ ਜੋਰ ਉਚਾਰੇ।
0: ਜਦੋਂ ਐਸੇ ਗੁਰੂ ਜੀ ਕੋਲੋਂ ਬਚਨ ਸਰਵਣ ਕੀਤੇ, ਉਹ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ,
1: ਦੇਸ਼ ਬਟੋਰਨ ਕਰਹਿ ਜੇ ਸਾਰੇ।
0: ਮਹਾਰਾਜ ਜੀ ਨੇ ਕਿਹਾ ਕਿ ਕਹਿੰਦੇ ਇਹ ਤੁਸੀਂ ਜਿਹੜੇ ਸਾਡੇ ਲਈ ਪਦਾਰਥ ਲੈ ਕੇ ਆਏ ਹੋ ਨਾ, ਇਹ ਕਾਹਦੇ ਲਈ ਲੈ ਕੇ ਆਏ ਹੋ, ਤੁਹਾਡਾ ਰਾਜ ਕਿੰਨਾ ਕੁ ਵੱਡਾ ਹੈ। ਕਹਿੰਦੇ ਇਹ ਘੋੜੇ ਤੁਸੀਂ ਸਾਡੇ ਲਈ ਲੈ ਕੇ ਆਏ ਹੋ ਤੇ ਔਰ ਤੁਹਾਡੇ ਦੇ ਕੋਲ ਕਿੰਨੇ ਕੁ ਘੋੜੇ ਹਨ, ਦੱਸਣਾ ਕਰੋ।
1: ਸਵਾ ਲੱਖ ਘੋੜਾ ਹੋਏ ਜਾਏ।
0: ਉਹਨਾਂ ਨੇ ਕਿਹਾ ਪਾਤਸ਼ਾਹ ਜੀ ਸਾਡੇ ਕੋਲ ਤਾਂ ਬੇਅੰਤ ਹੀ ਘੋੜੇ ਹਨ, ਉਹਨਾਂ ਦੀ ਗਿਣਤੀ ਜੇ ਕਰੀਏ ਨਾ, ਸਾਰੇ ਸਾਡੇ ਦੇਸ਼ ਦੇ ਘੋੜਿਆਂ ਨੂੰ ਇਕੱਠਾ ਕਰੀਏ ਤਾਂ 1,25,000 ਦੀ ਗਿਣਤੀ ਬਣਦੀ ਹੈ, ਤੇ ਇਹਨਾਂ ਸਾਰਿਆਂ ਦਾ ਖਰਚਾ ਜਿਹੜਾ ਹੈ ਉਹ ਅਸੀਂ ਵੇਖਦੇ ਹਾਂ। 1,25,000 ਘੋੜੇ ਸਾਧ ਸੰਗਤ ਜੀ ਕੋਈ ਮਾੜੀ ਮੋਟੀ ਖੇਡ ਥੋੜੀ ਹੈ, ਆ ਗੁਰੂ ਘਰ ਦਾ ਨਾ ਅਸਤਬਲ ਬਣਿਆ ਹੋਇਆ ਹੈ, ਜ਼ਰੂਰ ਭਾਈ ਉੱਧਰ ਵੀ ਜਾਇਆ ਕਰੋ। ਦੱਸੇ ਪਾਤਸ਼ਾਹ ਮਹਾਰਾਜ ਜੇ ਹਜ਼ੂਰ ਸਾਹਿਬ ਵਿੱਚ ਹਾਜ਼ਰ ਨਾਜ਼ਰ ਨੇ ਨਾ, ਤੇ ਜੋ ਮਹਾਰਾਜ ਜੀ ਦੀ ਮਰਿਆਦਾ ਹੈ ਨਾ, ਮਹਾਰਾਜ ਜੀ ਨੂੰ ਘੋੜੇ ਬੜੇ ਚੰਗੇ ਲੱਗਦੇ ਨੇ, ਸਿੰਘ ਘੋੜੇ ਤੇ ਸ਼ਸਤਰ ਤੇ ਘੋੜਿਆਂ ਦਾ ਅਸਤਬਲ ਬਣਿਆ ਹੋਇਆ ਹੈ, ਕਦੇ ਵੇਖੋ ਕਿਵੇਂ ਸਾਮ ਹੁੰਦੀ ਹੈ। ਉਹ ਸਾਧ ਸੰਗਤ ਜੀ ਕਿੰਨਾ ਕੁ ਉਹਨਾਂ ਨੂੰ ਜੇ ਹੁਣ ਵੇਖੀਏ 60-70 ਦੇ ਕਰੀਬ ਘੋੜੇ ਹਨ, ਤੇ ਕਿਵੇਂ ਉਹਨਾਂ ਲਈ ਕਿੰਨੇ ਬੰਦੇ ਲੱਗਦੇ ਨੇ ਸੇਵਾ ਕਰਨ ਲਈ, ਕਿਵੇਂ ਉਹਨਾਂ ਨੂੰ ਪੱਠੇ ਘਾਹ ਦੇ ਜਿਹੜੇ ਨੇ ਪਾਏ ਜਾਂਦੇ ਨੇ, ਛੋਲੇ ਦਿੱਤੇ ਜਾਂਦੇ ਨੇ, ਤਾਂ ਹੀ ਜਾ ਕਰਕੇ ਉਹ ਤਗੜੇ ਰਹਿੰਦੇ ਨੇ। 1,25,000 ਘੋੜਿਆਂ ਨੂੰ ਜਿਹੜਾ ਹੈ ਭੁੱਖਣ ਕਰਨਾ ਕੋਈ ਮਾੜੀ ਮੋਟੀ ਖੇਡ ਥੋੜੀ ਹੈ। ਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ ਰਾਜਾ ਜੈ ਸਿੰਘ, ਇੰਨੇ 1,25,000 ਘੋੜਿਆਂ ਦਾ ਖਰਚ ਕਹਿੰਦੇ ਅਸੀਂ ਚੱਕਦੇ ਹਾਂ, ਉਠਾਉਂਦੇ ਹਾਂ, ਇਹਨਾਂ ਦੀ ਸਾਂਭ ਕਰਦੇ
1: ਹਾਂ,
0: ਤੇ ਅਸੀਂ ਕਹਿੰਦੇ ਪਾਤਸ਼ਾਹ ਜੀ ਰਾਜਪੂਤ ਹਾਂ, ਰਾਜਸਥਾਨ ਦੇ ਇਲਾਕਿਆਂ ਦੇ ਵਿੱਚੋਂ ਜਿਹੜੇ ਰਾਜ ਘਰਾਣੇ ਨੇ ਰਾਜਪੂਤਾਨਾ ਦੇ, ਉਹਨਾਂ ਦੀ ਆਂਸ ਵਾਂਸ ਵਿੱਚੋਂ ਆ, ਤੇ ਅਸੀਂ ਧਣੀ ਤੇਗ ਕੋ, ਜਿੱਥੇ ਸਾਡੇ ਕੋਲ ਧਨ ਹੈ ਨਾ, ਤੇ ਉੱਥੇ ਅਸੀਂ ਕਹਿੰਦੇ ਤੇਗ ਦੇ ਵੀ ਧਣੀ ਆ। ਹੁਣ ਮਹਾਰਾਜ ਜੀ ਨੇ ਮਾੜਾ ਜਿਹਾ ਪੁੱਛ ਲਿਆ ਇਸ ਰਾਜੇ ਜੈ ਸਿੰਘ ਨੂੰ, ਇਹਦੇ ਮਨ ਵਿੱਚ ਹੁਣ ਆ ਗਿਆ ਕਿ ਭਾਈ ਅਭਿਮਾਨ ਹੈ ਨਾ ਆਪਣੀ ਜਾਤੀ ਦਾ, ਮਨ ਵਿੱਚ ਅਭਿਮਾਨ ਆ ਗਿਆ। ਕਹਿੰਦਾ ਮਹਾਰਾਜ ਅਸੀਂ ਤੇਗ ਦੇ ਵੀ ਧਣੀ ਆ, ਅਸੀਂ ਸ਼ਸਤਰ ਵੀ ਚਲਾਉਣਾ ਜਾਣਦੇ ਹਾਂ, ਤੇ ਇਵੇਂ ਹੀ ਨਾਲ ਕਹਿਣ ਲੱਗਾ ਛਿਨ ਮੈਂ ਰਿਪ ਕੋ, ਜਿਹੜੇ ਰਿਪ ਵੈਰੀ ਨੇ ਇੱਕ ਛਿਨ ਵਿੱਚ ਉਹਨਾਂ ਨੂੰ ਕਸੂਤੇ ਅਸੀਂ ਪਾ ਦਿੰਦੇ ਹਾਂ, ਥੱਲੇ ਉਹਨਾਂ ਨੂੰ ਪਾ ਦਿੰਦੇ ਹਾਂ, ਸੁੱਟ ਦਿੰਦੇ ਹਾਂ, ਮਾਰ ਦਿੰਦੇ ਹਾਂ, ਖਤਮ ਕਰ ਦਿੰਦੇ ਹਾਂ, ਵੈਰੀਆਂ ਨੂੰ ਨਹੀਂ ਛੱਡਦੇ ਹਾਂ।
1: ਨਿਕਟ ਦਾਨ ਕੇ ਲੱਖ ਅਢਾਈ,
0: ਤੇ ਜੇ ਤੁਸੀਂ ਗੱਲ ਕਰੋਗੇ ਸਾਡੇ ਦੋਵਾਂ ਦੀ, ਕਹਿੰਦੇ 2,25,000 ਫਿਰ ਜਿਹੜਾ ਹੈ ਉਹ ਟੋਟਲ ਹੁੰਦਾ ਹੈ ਸਾਡੇ ਕੋਲ, ਕੁੱਲ ਇੰਨੇ ਕੁ ਘੋੜੇ ਹਨ,
1: ਸੰਗ ਚੜ੍ਹੈ ਘੋੜਾ ਸਮੁਦਾਇ,
0: ਇੰਨਾ ਸਾਰਾ ਸਮੁਦਾਇ, ਕਹਿੰਦੇ ਇੰਨਾ ਸਾਰਾ ਵੱਡਾ ਜੱਥਾ ਵਹੀਰ ਦਾ, ਇੰਨੇ ਘੋੜੇ 1,25,000 ਘੋੜੇ, ਫਿਰ ਉਹਨਾਂ ਨੂੰ ਸਾਂਭਣ ਲਈ ਸਿਪਾਹੀ, ਇਹ ਸਾਰਾ ਜਿਹੜਾ ਵਹੀਰ ਹੈ ਸਾਡੀ, ਇਹ ਜੱਥਾ ਅਸੀਂ ਇਕੱਠਾ ਹੀ ਰੱਖਦੇ ਹਾਂ, ਤੇ ਇਹਦੇ ਨਾਲ ਹੀ ਇੱਥੇ ਆ ਕੇ ਘੇਰਾ ਅਸੀਂ ਪਾਇਆ ਸੀ।
1: ਸ੍ਰੀ ਮੁਖ ਤੇ ਤਿੰਨ ਪਤ ਫਰਮਾਇਓ।
0: ਸੱਚੇ ਪਾਤਸ਼ਾਹ ਜੀ ਨੇ ਕਿਹਾ, ਕਹਿੰਦੇ ਠੀਕ ਹੈ, ਹੁਣ ਤਾਂ ਗੱਲਾਂ ਬਹੁਤ ਵੱਡੀਆਂ ਕਰਨ ਲੱਗੇ ਇਹ ਮਹਾਰਾਜ ਜੀ, ਹੁਣ ਜਾਣੀ ਜਾਣਨੇ ਮਹਾਰਾਜ ਜੀ ਨੂੰ ਪਤਾ ਹੈ ਨਾ ਕਿਸ ਨੂੰ ਕਿਵੇਂ ਜਵਾਬ ਦੇਣਾ ਹੈ। ਤਾਂ ਸੱਚੇ ਪਾਤਸ਼ਾਹ ਜੀ ਬੋਲੇ ਹਨ,
1: ਲਸ਼ਕਰ ਦੇਸ਼ ਹੈ ਅਧਕਾਇਓ।
0: ਕਹਿੰਦੇ ਤੁਹਾਡਾ ਦੇਸ਼ ਵੀ ਭਾਈ ਵੱਡਾ ਹੈ ਤੇ ਬਹੁਤ ਵੱਡਾ ਤੁਹਾਡੇ ਕੋਲ ਲਸ਼ਕਰ ਹੈ, ਲਾਹੋ ਲਸ਼ਕਰ ਯਾਨੀ ਬੜੀ ਫੌਜ ਹੈ, ਵੱਡੀ ਫੌਜ ਹੈ, ਕਈ ਘੋੜੇ ਹਾਥੀ ਨੇ,
1: ਤੇਜ ਵਿਸ਼ਾਲ ਸ਼ਸਤਰ ਵੱਡ ਤਹਾਰੀ।
0: ਤੇ ਬੜੇ ਕਹਿੰਦੇ ਤੁਸੀਂ ਤੇਜ ਪ੍ਰਤਾਪੀ ਹੋ, ਸ਼ਕਤੀ ਹੈ ਤੁਹਾਡੇ ਕੋਲ, ਸ਼ਸਤਰਧਾਰੀ ਹੋ, ਸ਼ਸਤਰਾਂ ਨੂੰ ਜਾਣਨ ਵਾਲੇ ਚਲਾਉਣ ਵਾਲੇ ਹੋ। ਪਰ ਗੁਰੂ ਜੀ ਕਹਿਣ ਲੱਗੇ, ਇੱਕ ਗੱਲ ਤੁਹਾਡੀ ਬੜੀ ਮਾੜੀ ਹੈ। ਠੀਕ ਹੈ, ਚੰਗੀਆਂ ਗੱਲਾਂ ਦੱਸੀਆਂ ਤੁਸੀਂ, ਇੰਨੇ ਕੁ ਘੋੜੇ ਨੇ, ਅਸੀਂ ਸ਼ਸਤਰਧਾਰੀ ਹਾਂ, ਸ਼ਸਤਰ ਚਲਾਉਣਾ ਜਾਣਦੇ ਹਾਂ। ਮਹਾਰਾਜ ਜੀ ਕਹਿੰਦੇ ਪਰ ਇੱਕ ਬੜੀ ਮਾੜੀ ਆਦਤ ਹੈ। ਉਹ ਕਿਹੜੀ ਹੈ? ਗਊ ਕਸਾਈ ਕੇ ਕਰ ਦੇਤ। ਇਹ ਜਿੰਨੇ ਵੀ ਰਾਜਪੂਤਾਨੇ ਰਾਜੇ ਸਨ ਨਾ, ਇਹ ਔਰੰਗਜ਼ੇਬ ਨੂੰ ਕਰ ਦਿੰਦੇ ਸੀਗੇ ਟੈਕਸ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਹੀਂ ਦਿੱਤਾ। ਧੰਨ ਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਹੋਈ ਹੈ, ਉਹਦੇ ਵਿੱਚ ਚੰਦੂ ਪਾਪੀ ਨੇ ਤੇ ਮੁਰਤਜ਼ਬਾ ਖਾਨ ਨੇ ਨਾ 1,00,000 ਅਸ਼ਰਫੀਆਂ ਸੋਨੇ ਦੀਆਂ ਜੁਰਮਾਨਾ ਲਾਇਆ। ਸਿੱਖਾਂ ਨੇ ਕਿਹਾ ਮਹਾਰਾਜ ਜੀ ਹੁਕਮ ਕਰੋ, 1,00,000 ਅਸ਼ਰਫੀਆਂ ਅਸੀਂ ਇਕੱਠੇ ਕਰਕੇ ਦੇ ਦਿੰਦੇ ਹਾਂ ਤੇ ਆਪ ਜੀ ਨੂੰ ਛੱਡਾ ਦਿੰਦੇ ਹਾਂ। ਮਹਾਰਾਜ ਜੀ ਨੇ ਕਿਹਾ, ਕਹਿੰਦੇ ਖਬਰਦਾਰ, ਇੰਜ ਨਹੀਂ ਕਰਨਾ, ਇਹਨਾਂ ਪਾਪੀਆਂ ਨੂੰ ਮਾਇਆ ਨਹੀਂ ਦੇਣੀ, ਇਹਨਾਂ ਪਾਪੀਆਂ ਨੇ ਇਸ ਮਾਇਆ ਦੀ ਦੁਰਵਰਤੋਂ ਕਰਨੀ ਹੈ। ਸਾਧ ਸੰਗਤ ਜੀ, ਗੁਰਬਾਣੀ ਦੇ ਵਿੱਚ ਬਹੁਤ ਵੱਡੇ ਚਾਰ ਪਾਪ ਜਿਹੜੇ ਨੇ ਨਾ ਮੁੱਖ ਮੰਨੇ ਗਏ। ਮਹਾਰਾਜ ਜੀ ਕਹਿੰਦੇ ਬ੍ਰਾਹਮਣ ਕੇਲੀ ਕਾਤ ਕੰਜਿਕਾ ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋੜ ਬਦਿਆ ਸਦਾ ਸਦਾ ਅਭਿਮਾਨ। ਇਹ ਬਹੁਤ ਵੱਡੇ ਪਾਪ ਨੇ, ਇੱਕ ਸੰਤ ਬ੍ਰਹਮ ਗਿਆਨੀ ਸਾਧ ਨੂੰ ਮਾਰਨਾ। ਦੂਜਾ ਪਾਪ ਮੰਨਿਆ ਗਿਆ ਗਾਂ ਦੀ ਹੱਤਿਆ ਕਰਨੀ, ਮਾਰਨਾ। ਤੀਜਾ ਮੰਨਿਆ ਗਿਆ ਅਣਚਾਰੀ ਕਾ ਧਾਨ, ਕਹਿੰਦੇ ਜਿਹੜੇ ਵਿਭਚਾਰੀ ਲੋਕ ਹਨ ਜਿਨ੍ਹਾਂ ਨੇ ਪਾਪਾਂ ਦੇ ਨਾਲ ਲੈਦਾ ਬਦ ਦਵਾਏ ਤੂੰ ਮਾਇਆ ਕਰੇ ਇਕੱਤ, ਜਿਹੜੇ ਲੋਕਾਂ ਤੋਂ ਬਦਅਸੀਸਾਂ ਲੈ ਕਰਕੇ ਮਾਇਆ ਖੋ ਖੋ ਕੇ ਮਾਇਆ ਇਕੱਠੀ ਕਰਦੇ ਨੇ, ਉਹਨਾਂ ਦੇ ਘਰ ਦਾ ਅੰਨ ਜਲ ਛਕਣਾ ਵੀ ਪਾਪ ਹੈ। ਧੰਨ ਗੁਰੂ ਛੇਵੇਂ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚ ਰਾਜੇ ਦਾ ਅੰਨ ਜਲ ਬਾਦਸ਼ਾਹ ਦਾ ਨਹੀਂ ਲੈਣਾ ਕੀਤਾ, ਨਾ ਗੁਰੂ ਅਰਜਨ ਦੇਵ ਜੀ, ਨਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਨਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਅੱਗੇ ਔਰ ਗੱਲ ਦੱਸੋ, ਬਾਦਸ਼ਾਹ ਜੀ ਨੇ ਉਹਨਾਂ ਨੂੰ ਮਾਇਆ ਵੀ ਨਹੀਂ ਦਿੱਤੀ, ਜੁਲਮਾਨਾ ਤਾਂ ਤੇਗ ਬਹਾਦਰ ਮਹਾਰਾਜ ਜੀ ਕੋਲੋਂ ਵੀ ਲੈਣ ਨੂੰ ਤਿਆਰ ਸਨ, ਛੇਵੇਂ ਪਾਤਸ਼ਾਹ ਜੀ ਕੋਲੋਂ ਵੀ ਲੈਣ ਤੋਂ ਉਹ ਤਿਆਰ ਸਨ, ਦਸੇ ਪਾਤਸ਼ਾਹ ਜੀ ਕੋਲੋਂ ਵੀ, ਪਰ ਮਹਾਰਾਜ ਜੀ ਨੇ ਕਦੇ ਨਹੀਂ ਦਿੱਤਾ। ਕਹਿੰਦੇ ਤੁਹਾਡੀ ਮਾੜੀ ਗੱਲ ਇਹ ਹੈ, ਆਪਣੇ ਆਪ ਨੂੰ ਵੱਡੇ ਰਾਜੇ ਰਾਜ ਪਤਾਉਣੇ ਅਖਵਾਉਂਦੇ ਹੋ ਤੇ ਕਰਦੇ ਕੀ ਹੋ? ਕਹਿੰਦੇ ਗਊ ਕਸਾਈ ਕੋ ਕਰ ਦੇਤ, ਤੁਹਾਡੀਆਂ ਹੀ ਗਾਵਾਂ ਨੂੰ ਮਾਰਨ ਵਾਲਿਆਂ ਨੂੰ ਤੁਸੀਂ ਕਰ ਦਿੰਦੇ ਹੋ, ਉਹਨਾਂ ਨੂੰ ਟੈਕਸ ਦਿੰਦੇ ਹੋ,
1: ਧਰਮ ਵਿਨਾਸ਼ ਅਪਨ ਕਰ ਲੇਤ,
0: ਤੇ ਤੁਹਾਡਾ ਧਰਮ ਕਹਿੰਦੇ ਸਾਰਾ ਵਿਨਾਸ਼ ਖਤਮ ਹੋ ਗਿਆ, ਕਿਸੇ ਕੰਮ ਦੇ ਨਹੀਂ ਤੁਸੀਂ, ਇਕੱਲੇ ਵੱਡੀਆਂ ਗੱਲਾਂ ਕਰਨ ਜੋਗੇ ਹੀ ਰਹਿ ਗਏ। ਕਹਿੰਦੇ ਇੰਨੇ ਵੱਡੇ ਪਾਪ ਕਮਾਉਂਦੇ ਹੋ, ਇਹਨਾਂ ਦੀ ਤੁਸੀਂ ਮੁਗਲ ਤੁਰਕੜਿਆਂ ਨੂੰ ਆਪਣੀ ਮਾਇਆ ਦਿੰਦੇ ਹੋ, ਇਹ ਗਊ ਖਾਣ ਵਾਲਿਆਂ ਨੂੰ, ਤੇ ਕਹਿੰਦੇ ਤੁਸੀਂ ਆਪਣੇ ਆਪ ਦੇ ਧਰਮ ਦਾ ਵਿਨਾਸ਼ ਕੀਤਾ ਹੈ, ਆਪਣੇ ਧਰਮ ਦਾ ਨਾਸ਼ ਕੀਤਾ ਹੈ।
1: ਨਰਪਤ ਸੁਨ ਗੁਰ ਤੇ ਬਿਸਮਾਏ,
0: ਇੰਨੀ ਵੱਡੀ ਗੱਲ ਕਹਿਤੀ ਗੁਰੂ ਸਾਹਿਬ ਜੀ ਨੇ, ਬੇਪਰਵਾਹ ਨੇ ਨਾ, ਉਹਨਾਂ ਰਾਜਿਆਂ ਦੇ ਮੂੰਹ ਤੇ ਕਹਿਤਾ, ਇੰਨਾ ਵੱਡਾ ਰਾਜ ਦੇਖੋ 1,25,000 ਘੋੜੇ ਨੇ ਤੇ ਕੀ ਕੁਛ ਨਹੀਂ ਉਹਨਾਂ ਕੋਲ, ਜੈਪੁਰ ਦਾ ਰਾਜਾ ਜੈ ਸਿੰਘ ਹੈ। ਮਹਾਰਾਜ ਜੀ ਕਹਿੰਦੇ ਤੂੰ ਪਾਪੀ ਹੈ ਭਾਈ, ਪਾਪ ਤਾਂ ਕਰਦਾ, ਮੇਰੇ ਅੱਗੇ ਕਹਿ ਰਿਹਾ ਇੰਨਾ ਵੱਡਾ ਮੇਰਾ ਰਾਜ, ਕਾਹਦਾ ਰਾਜ ਤੇਰਾ? ਸੱਚੇ ਪਾਤਸ਼ਾਹ ਮਹਾਰਾਜ ਜੀ ਬੇਪਰਵਾਹ ਨੇ, ਤੇ ਜਦੋਂ ਇੰਜ ਗੱਲ ਕਹੀ ਨਾ, ਬੜੇ ਦੰਗ ਹੋ ਗਏ ਦੋਵੇਂ ਰਾਜੇ ਜਿਹੜੇ ਨੇ। ਕਹਿੰਦੇ ਬਹੁਤ ਹੀ ਉਸ ਸਮੇਂ ਗੁਰੂ ਜੀ ਨੂੰ ਇੰਜ ਵੇਖ ਕੇ, ਬੋਲ ਸੁਣ ਕਰਕੇ ਬਿਸਮੈ ਹੋਏ ਹਨ। ਹੁਣ ਮਨੀ ਮਨ ਸੋਚ ਰਹੇ ਨੇ ਕਿ ਕੀ ਜਵਾਬ ਦੇਈਏ ਗੁਰੂ ਸਾਹਿਬ ਜੀ ਨੂੰ, ਕੀ ਹੁਣ ਗੱਲ ਕਰੀਏ ਭਾਈ, ਹੁਣ ਤਾਂ ਸੋਜੀ ਤੋਂ ਪਰੇ ਦੀ ਗੱਲ ਗੁਰੂ ਜੀ ਨੇ ਕਰ ਦਿੱਤੀ ਹੈ। ਕਹਿੰਦੇ ਸਾਰੇ ਦੇਸ਼ ਦੇ ਵਿੱਚ ਗੁਰੂ ਜੀ ਨੂੰ ਕਹਿਣ ਲੱਗਾ ਰਾਜਾ ਜੈ ਸਿੰਘ, ਸਾਰੇ ਦੇਸ਼ ਦੇ ਵਿੱਚ ਕਹਿੰਦੇ ਅਸੀਂ ਵੇਖਿਆ ਹੈ ਸਾਡਾ ਜਿਹੜਾ ਦੇਸ਼ ਹੈ ਨਾ ਉਹਦੀ ਅਸੀਂ ਗੱਲ ਕਰਦੇ ਹਾਂ। ਅਸੀਂ ਕਦੇ ਵੀ ਇੰਜ ਗਾਂ ਨੂੰ ਮਾਰਨ ਵਾਲੇ ਕਸਾਈ ਨੂੰ ਹੱਸਣ ਨਹੀਂ ਦਿੱਤਾ। ਅਸੀਂ ਉਹਨੂੰ ਸਾਡੇ ਦੇਸ਼ ਵਿੱਚ ਨਾ ਤਾਂ ਠਿਕਾਣਾ ਦਿੰਦੇ ਹਾਂ ਨਾ ਤਾਂ ਰੱਖਦੇ ਹਾਂ। ਉਹਨੂੰ ਅਸੀਂ ਮਾਰ ਦਿੰਦੇ ਹਾਂ, ਕਹਿੰਦੇ ਇਹ ਗੱਲ ਤੁਹਾਨੂੰ ਕਿਸਨੇ ਦੱਸੀ ਹੈ ਸਾਡੇ ਦੇਸ਼ ਦੇ ਵਿੱਚ? ਕਹਿੰਦੇ ਇੰਜ ਕੋਈ ਹਤਿਆਰਾ ਜਿਹੜਾ ਹੈ ਗਾਂ ਮਾਰਨ ਵਾਲਾ ਨਹੀਂ ਹੈ। ਜਿੱਥੋਂ ਤੱਕ ਕਹਿੰਦੇ ਸਾਡੀ ਜਿਹੜੀ ਹੈ ਉਹ ਪਾਵਰ ਹੈ ਕਹਿ ਲਓ ਜਾਂ ਕਹਿ ਲਓ ਜਿੱਥੋਂ ਤੱਕ ਸਾਡਾ ਰਾਜ ਹੈ, ਸਾਡੀ ਸੀਮਾ ਦੇ ਵਿੱਚ ਇੰਜ ਨਹੀਂ ਹੋ ਸਕਦਾ ਹੈ। ਅਸੀਂ ਇਹੋ ਜਿਹੇ ਕਸਾਈ ਨੂੰ ਵੇਖ ਕੇ ਕਹਿੰਦੇ ਉਦੋਂ ਹੀ ਉਹਨੂੰ ਮੌਤ ਜਿਹੜੀ ਇਹ ਦੇ ਦਿੰਦੇ ਹਾਂ। ਹੇ ਗੁਰੂ ਸਾਹਿਬ ਜੀ, ਆਪ ਜੀ ਕਿਸ ਕੋਲੋਂ ਇਹ ਗੱਲ ਸੁਣ ਕੇ ਸਾਨੂੰ ਕਹਿ ਰਹੇ ਹੋ? ਕਹਿੰਦੇ ਕਿੰਨੇ ਤੁਹਾਨੂੰ ਇਹ ਗੱਲ ਦੱਸੀ ਕਿ ਅਸੀਂ ਗਊ ਨੂੰ ਮਾਰਨ ਵਾਲੇ ਨੂੰ ਥਾਂ ਦਿੰਦੇ ਆ ਜਾਂ ਉਹਨੂੰ ਮਾਇਆ ਦਿੰਦੇ ਆ? ਇਹ ਗੱਲ ਆਪ ਜੀ ਨੂੰ ਕਿੰਨੇ ਕੁ ਦੱਸੀਏ? ਸਾਨੂੰ ਦੱਸਣਾ ਕਰੋ, ਤੁਸੀਂ ਦੱਸੋ, ਅਸੀਂ ਉਹਨੂੰ ਛੱਡਾਂਗੇ ਨਹੀਂ, ਉਹਨੂੰ ਵੀ ਹੁਣ ਜਿਹੜਾ ਹੈ ਸਬਕ ਸਿਖਾਵਾਂਗੇ। ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਭੇਦ ਦੀ ਗੱਲ ਦੱਸੀ ਹੈ। ਕਹਿੰਦੇ ਇਸ ਤਰ੍ਹਾਂ ਦੀ ਗੱਲ ਹੈ, ਸਾਨੂੰ ਹੀ ਪੁੱਛਦੇ ਹੋ ਕਿੰਨੇ ਦੱਸਿਆ? ਕਹਿੰਦੇ ਹੁਣ ਤੁਸੀਂ ਸਰਵਣ ਕਰੋ। ਤੁਸੀਂ ਕਹਿੰਦੇ ਕੱਲਾ ਤੁਰਕੜਿਆਂ ਦੀ ਸਹਾਇਤਾ ਨਹੀਂ ਕਰਦੇ, ਉਹਨਾਂ ਨੂੰ ਮਾਇਆ ਤਾਂ ਦਿੰਦੇ ਹੀ ਹੋ, ਔਰ ਇੱਕ ਗੱਲ ਸੁਣੋ, ਤੁਸੀਂ ਆਪਣੀਆਂ ਧੀਆਂ ਆਪਣੀਆਂ ਬੱਚੀਆਂ ਇਹਨਾਂ ਤੁਰਕੜਿਆਂ ਦੇ ਨਾਲ ਜਿਹੜਾ ਇਹਨਾਂ ਦਾ ਵਿਆਹ ਕਰਵਾਉਂਦੇ ਹੋ, ਇਹਨਾਂ ਨੂੰ ਦਿੰਦੇ ਹੋ, ਇਸ ਤੇ ਤੁਹਾਡੇ ਸਿਰ ਤੇ ਕਹਿੰਦੇ ਦੂਜਾ ਵੱਡਾ ਪਾਪ ਹੁਣ ਆ ਚੜ ਗਿਆ, ਵੱਡਾ ਔਗੁਣ ਤੁਸੀਂ ਕਮਾਉਂਦੇ ਹੋ। ਕਹਿੰਦੇ ਇੱਕ ਤਾਂ ਤੁਸੀਂ ਇਹਨਾਂ ਜਿਹੜੇ ਪਾਪੀਆਂ ਨੂੰ ਤੁਰਕੜਿਆਂ ਨੂੰ ਧਨ ਵੀ ਦਿੰਦੇ ਹੋ, ਤੇ ਦੂਜੀ ਗੱਲ ਫਿਰ ਆਪਣੇ ਧੀਆਂ ਬੱਚੀਆਂ ਨੂੰ ਇਹਨਾਂ ਨੂੰ ਦੇ ਦਿੰਦੇ ਹੋ। ਇਹ ਤੁਹਾਡੇ ਵਿੱਚ ਬੜੇ ਵੱਡੇ ਅਵਗੁਣ ਹਨ। ਠੀਕ ਹੈ, ਭਾਵੇਂ ਤੁਸੀਂ ਕਛਵਾਹੇ ਹੋ, ਹਾਂਡੇ ਰਾਠੌਰ ਹੋ, ਇਹ ਜਾਤਾਂ ਨੇ ਉਹਨਾਂ ਦੀਆਂ। ਕਹਿੰਦੇ ਠੀਕ ਹੈ ਭਾਈ, ਤੁਸੀਂ ਰਾਜਪੂਤਾਨੇ ਘਰਾਣੇ ਦੇ ਵਿੱਚੋਂ ਹੋ, ਰਾਜਪੂਤ ਹੋ, ਪਰ ਇਹ ਔਗੁਣ ਕੀ ਹੈ, ਤੁਸੀਂ ਆਪਣੀ ਧੀ ਨੂੰ ਜਿਹੜਾ ਹੈ ਉਹ ਤੁਰਕੜਿਆਂ ਨੂੰ ਦੇ ਦਿੱਤਾ ਹੈ। ਕਦੇ ਸਾਧ ਸੰਗਤ ਜੀ ਆਪਣੇ ਇਤਿਹਾਸ ਵਿੱਚ ਸੁਣਿਆ ਕਦੇ ਸੰਧੀ ਕੀਤੀ ਖਾਲਸੇ ਨੇ ਤੁਰਕੜਿਆਂ ਦੇ ਨਾਲ? ਨਹੀਂ, ਕਦੇ ਨਹੀਂ ਕੀਤੀ ਹੈ। ਤੇ ਇਹ ਕਹਿੰਦੇ ਨੇ ਪਾਤਸ਼ਾਹ ਸਾਡਾ ਵੱਡਾ ਰਾਜ ਹੈ। ਮਹਾਰਾਜ ਜੀ ਕਹਿੰਦੇ ਕਾਹਦਾ ਰਾਜ ਭਾਈ? ਪਹਿਲੇ ਤਾਂ ਉਹਨਾਂ ਨੂੰ ਮਾਇਆ ਦਿੰਦੇ ਹੋ, ਜਿਹਨੂੰ ਜਿਸ ਗਾਂ ਨੂੰ ਮਾਂ ਮੰਨਦੇ ਹੋ ਨਾ, ਜਿਹਨੂੰ ਮਾਂ ਮੰਨਦੇ ਹੋ, ਗਾਂ ਦਾ ਸਤਿਕਾਰ ਕਰਦੇ ਹੋ, ਗਾਂ ਖਾਣ ਵਾਲੇ ਨੂੰ ਮਾਇਆ ਦਿੰਦੇ ਹੋ, ਤੇ ਦੂਜਾ ਪਾਪ ਕੀ ਕਰਦੇ ਹੋ? ਕਹਿੰਦੇ ਆਪਣੀਆਂ ਧੀਆਂ ਬੇਟੀਆਂ ਉਹਨਾਂ ਦੇ ਨਾਲ ਵਿਆਉਂਦੇ ਹੋ। ਫਿਰ ਤੁਸੀਂ ਕਾਹਦੇ ਪਾਈ ਰਹਿ ਗਏ ਆਪਣੇ ਆਪ ਨੂੰ ਵੱਡੇ ਰਾਜ ਅਖਵਾਉਣ ਵਾਲੇ? ਇੰਜ ਨਾਮ ਤਾਂ ਤੁਹਾਡੇ ਵੱਡੇ ਨੇ ਪਰ ਕਾਮ ਬੜੇ ਛੋਟੇ ਨੇ। ਨਾਮ ਬੰਦਾ ਜਿੰਨਾ ਵੱਡਾ ਅਖਵਾ ਲਵੇ ਪਰ ਕਰਨੀ ਨਾ ਹੋਵੇ ਨਾਮ ਦਾ ਸਤਸੰਗ ਜੀ ਕੀ ਰਹਿ ਜਾਣਾ? ਕਹਿੰਦੇ ਇਵੇਂ ਤੁਸੀਂ ਕੱਲਾ ਆਪਣਾ ਨਾਂ ਹੀ ਰਖਾਇਆ ਹੈ, ਹੁਣ ਤੁਸੀਂ ਕਹਿੰਦੇ ਸਾਵਧਾਨ ਹੋ ਜਾਓ, ਆਪਣੀ ਐਂਠ ਜੋ ਤੁਹਾਡੀ ਵਡਿਆਈ ਹੈ ਨਾ ਉਹ ਸਾਰੇ ਪਾਸੇ ਖਤਮ ਹੋ ਚੁੱਕੀ ਹੈ, ਹੁਣ ਥੋੜੇ ਜੇ ਕਹਿੰਦੇ ਕਾਇਮ ਹੋ ਜਾਓ, ਕਰੜੇ ਹੋ ਜਾਓ, ਆਪਣੀ ਇੱਜ਼ਤ ਨੂੰ ਐਂਠ ਨੂੰ ਜਿਹੜੀ ਹੈ ਉਹ ਸਾਹਮਣਾ ਕਰੋ, ਤਾਂ ਤੁਹਾਡਾ ਜਸ ਜਿਹੜਾ ਹੈ ਉਹ ਫਿਰ ਵੱਡਾ ਹੋਵੇਗਾ, ਫੈਲੇਗਾ। ਤੁਹਾਡੇ ਵਿੱਚ ਇਹ ਰੀਤੀ ਬੜੀ ਖੋਟੀ ਹੈ ਜੋ ਤੁਸਾਂ ਨੇ ਆਪਣੇ ਧੀਆਂ ਨੂੰ ਆਪਣੇ ਬੱਚਿਆਂ ਨੂੰ ਤੁਲਕੜਿਆਂ ਨਾਲ ਜਿਹੜਾ ਹੈ ਦੇਣਾ ਕੀਤਾ, ਨਾਲੇ ਇਹ ਜੋ ਤੁਸੀਂ ਉਹਨਾਂ ਨੂੰ ਮਾਇਆ ਦਿੰਦੇ ਹੋ ਇਹ ਬੜੀ ਪੈੜੀ ਰੀਤੀ ਹੈ। ਤੁਸੀਂ ਸ਼ੁਰੂ ਤੋਂ ਇਹੋ ਜਿਹਾ ਹੀ ਕਾਰਨਾਮੇ ਇਹੋ ਜਿਹੇ ਕੰਮ ਕਰ ਰਹੇ ਹੋ, ਕਹਿੰਦੇ ਤੁਹਾਨੂੰ ਕਿਸੇ ਨੇ ਰੋਕਿਆ ਨਹੀਂ ਉਸ ਸਮੇਂ ਦੇ ਵਿੱਚ, ਤੁਹਾਡੇ ਵਿੱਚ ਇਹ ਗੱਲਾਂ ਪ੍ਰਚਲਿਤ ਹੋ ਗਿਆ। ਜਿਵੇਂ ਆਪ ਜੀ ਜਾਣੋ ਸਾਧ ਸੰਗਤ ਜੀ ਕਿੰਨੇ ਕੁ ਐਸੇ ਰਾਜੇ ਮਹਾਰਾਜੇ ਨੇ ਤੁਰਕੜਿਆਂ ਦੇ, ਮੁਗਲਾਂ ਦੇ ਕਈ ਜਿਹੜੇ ਨੇ ਵੱਡੇ ਵੱਡੇ ਰਾਜਿਆਂ ਨੇ ਆਪਣੀਆਂ ਧੀਆਂ ਦੇ ਨਾਲ ਉਹਨਾਂ ਦਾ ਵਿਆਹ ਕਰਵਾ ਦਿੱਤਾ ਸੀ। ਕਾਰਨ ਕੀ ਸੀ ਕਿ ਅਸੀਂ ਲੜ ਨਹੀਂ ਸਕਦੇ ਇਹਨਾਂ ਨਾਲ, ਤਾਂ ਆਪਣੀ ਧੀ ਦੇ ਕੇ ਸੰਧੀ ਕਰਾ ਲਓ, ਜਾਂ ਤਾਂ ਮਾਇਆ ਦੇ ਕਰਕੇ ਸੰਧੀ ਕਰ ਲਓ ਇਹਨਾਂ ਨਾਲ, ਭਾਈ ਲੜਨਾ ਕਿੰਨੇ ਹੈ, ਬਸ ਆਪਣੀ ਐਸ਼ ਪ੍ਰਸਤੀ ਵਿੱਚ ਜੀਵਨ ਬਤੀਤ ਕਰਨਾ, ਆਪਣੀ ਧੀ ਤੇ ਪੈਸਾ ਉਹਨਾਂ ਤੁਰਕੜਿਆਂ ਨੂੰ ਦੇ ਦੇਣਾ। ਇਵੇਂ ਮਹਾਰਾਜ ਜੀ ਕਹਿੰਦੇ ਤੁਸਾਂ ਨੇ ਆਪਣੀ ਜ਼ਮੀਰ ਵੇਚਣਾ ਕੀਤੀ ਹੈ, ਹੁਣ ਤੁਸੀਂ ਸਾਵਧਾਨੀ ਹੋ ਜਾਓ, ਇਹੋ ਜਿਹੇ ਕੰਮਾਂ ਤੋਂ ਪਾਸੇ ਹੋ ਜਾਓ। ਕਹਿੰਦੇ ਪਹਿਲੇ ਤੁਹਾਨੂੰ ਕਿਸੇ ਨੇ ਰੋਕਿਆ ਨਹੀਂ, ਹੁਣ ਅਸੀਂ ਦੱਸ ਰਹੇ ਹਾਂ।
1: ਚਾਹੀਏ ਤੁਮ ਐਸੇ।
0: ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖੋ, ਹੁਣ ਇਵੇਂ ਤੁਸੀਂ ਕਰਮ ਕਮਾਉਣੇ ਹਨ। ਜੀ ਹਾਂ, ਕਹਿੰਦੇ ਹੁਣ ਤੋਂ ਤੁਸਾਣੇ ਆਪਣੀ ਤਨੁਜਾ, ਆਪਣੀ ਧੀ, ਆਪਣੀ ਬੱਚੀ ਨੂੰ ਕਦੇ ਵੀ ਤੁਰਕੜਿਆਂ ਦੇ ਕੋਲ ਨਹੀਂ ਦੇਣਾ, ਨਹੀਂ ਭੇਜਣਾ, ਉਹਨਾਂ ਨਾਲ ਵਿਆਹ ਨਹੀਂ ਕਰਵਾਉਣਾ ਹੈ।
1: ਸੁਨਤ ਨਰਿੰਦਨ ਹਿਰਦੇ ਵਿਚਾਰੀ।
0: ਇਹ ਗੱਲਾਂ ਗੁਰੂ ਸਾਹਿਬ ਜੀ ਦੀ ਇਹ ਬਚਨ ਸੁਣ ਕਰਕੇ ਜਿਹੜੇ ਉਹ ਦੋਵੇਂ ਰਾਜੇ ਨੇ ਜੈ ਸਿੰਘ ਤੇ ਅਜੀਤ ਸਿੰਘ,
1: ਗੁਰੂ ਉਪਦੇਸ਼ ਹਮ ਹੋ ਜਸਕਾਰੀ,
0: ਗੁਰੂ ਜੀ ਦੇ ਬਚਨ ਮੰਨ ਗਏ, ਮਹਾਰਾਜ ਜੀ ਦੇ ਅੱਗੇ ਮੱਥਾ ਟੇਕਿਆ। ਕਹਿੰਦੇ ਨੇ ਗੁਰੂ ਸਾਹਿਬ ਜੀ ਦਾ ਜੇ ਅਸੀਂ ਬਚਨ ਮੰਨਾਂਗੇ ਨਾ ਤਾਂ ਹੀ ਸਾਡਾ ਸੰਸਾਰ ਵਿੱਚ ਜਸ ਹੋਣਾ ਹੈ, ਨਹੀਂ ਤਾਂ ਸਾਡਾ ਜਸ ਕਾਹਦਾ। ਭਾਈ ਸੰਸਾਰ ਨੇ ਕਹਿਣਾ ਇਹ ਤਾਂ ਇੰਨੇ ਜਿਹੜੇ ਨੇ ਥੱਲੇ ਲੱਗ ਚੁੱਕੇ ਸਨ, ਆਪਣੀ ਧੀਆਂ ਨੂੰ ਇਹਨਾਂ ਨੇ ਵੇਚ ਦਿੱਤੀਆਂ, ਲੋਕਾਂ ਨੇ ਕੱਲ ਨੂੰ ਇਹੋ ਜਿਹੀਆਂ ਗੱਲਾਂ ਬਣਾਉਣੀਆਂ। ਸਾਡਾ ਜਸ ਜਿਹੜਾ ਹੈ ਗੁਰੂ ਸਾਹਿਬ ਜੀ ਦੇ ਬਚਨ ਮੰਨਣ ਕਰਕੇ ਹੀ ਹੈ, ਗੁਰੂ ਸਾਹਿਬ ਜੀ ਦਾ ਬਚਨ ਮੰਨਣ ਯੋਗ ਹੈ।
1: ਦੇਸ਼ ਵਿਦੇਸ਼ਨ ਮਹਿ ਅਪਕੀਰਤ,
0: ਜੇ ਅਸੀਂ ਬਚਨ ਨਹੀਂ ਮੰਨਾਂਗੇ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡਾ ਜਿਹੜਾ ਅਪਮਾਨ ਹੋਵੇਗਾ, ਸਾਡੀ ਜਿਹੜੀ ਹੈ ਅਪਕੀਰਤ, ਸਾਡੀ ਬਦਨਾਮੀ ਹੋਵੇਗੀ। ਕੱਲੇ ਸਾਡੀ ਨਹੀਂ, ਕਹਿੰਦੇ ਸਾਰੇ ਰਾਜਪੂਤਾਨਾ ਨੂੰ, ਸਮਾਜ ਨੂੰ, ਲੋਕ ਰਾਜਪੂਤ ਜਿਹੜੇ ਨੇ ਉਹਨਾਂ ਨੂੰ ਇੰਜ ਹੀ ਆਖਣਗੇ। ਇੰਜ ਬੜੇ ਦੀਰਘ ਵਿਚਾਰ ਕੀਤੀ ਹੈ ਰਾਜਾ ਜੈ ਸਿੰਘ ਤੇ ਅਜੀਤ ਸਿੰਘ ਨੇ।
1: ਗੁਰ ਹਜ਼ੂਰ ਤਬ ਸਬਥ ਉਚਾਰੀ,
0: ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰੀ ਦੇ ਵਿੱਚ ਇਹਨਾਂ ਦੋਵਾਂ ਨੇ ਸਾਧ ਸੰਗਤ ਜੀ ਹੁਣ ਸੌਂ ਚੁੱਕੀ ਹੈ।
1: ਜੋ ਰਜਪੂਤ ਬੀਜ ਸ਼ੁਭ ਹੋਏ,
0: ਇਹਨਾਂ ਨੇ ਹੁਣ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਇਹ ਖਸਮ ਲਈ ਹੈ ਕਿ ਜੇ ਕਰਕੇ ਅਸੀਂ ਰਾਜਪੂਤ ਹਾਂ, ਸਾਡਾ ਬੀਜ ਜੇ ਕਰਕੇ ਸ਼ੁਭ ਹੈ, ਚੰਗਾ ਹੈ, ਤਾਂ ਜਿਹੜਾ ਆਪਣੇ ਆਪ ਨੂੰ ਰਾਜਪੂਤ ਖਵਾਏਗਾ ਨਾ, ਉਹ ਅੱਜ ਤੋਂ ਆਪਣੀ ਧੀ ਨੂੰ, ਆਪਣੀ ਬੱਚੀ ਨੂੰ ਕਦੇ ਵੀ ਤੁਰਕੜਿਆਂ ਦੇ ਨਾਲ ਨਹੀਂ ਵਿਆਏਗਾ।
1: ਸ੍ਰੀ ਗੁਰੂ ਤੁਮਰੋ ਭਾਇਓ ਪਿਤਾਮਾ,
0: ਤੇ ਨਾਲੇ ਕਹਿਣ ਲੱਗੇ ਹੈ ਸੱਚੇ ਪਾਤਸ਼ਾਹ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ, ਆਪ ਜੀ ਦਾ ਸਾਡੇ ਤੇ ਵੱਡਾ ਪਰਉਪਕਾਰ ਹੈ। ਆਪ ਜੀ ਦੇ ਜਿਹੜੇ ਪਿਤਾਮਾ ਹੋਏ ਹਨ, ਦਾਦਾ ਜੀ ਹੋਏ ਹਨ, ਉਹ ਕਹਿੰਦੇ ਉਹਨਾਂ ਦਾ ਬਹੁਤ ਸਾਡੇ ਤੇ ਜਿਹੜਾ ਹੈ ਉਪਕਾਰ ਹੈ, ਜਸ ਹੈ। ਉਹਨਾਂ ਨੂੰ ਅਸੀਂ ਅੱਜ ਤੱਕ ਯਾਦ ਕਰਦੇ ਹਾਂ, ਜੋ ਉਹਨਾਂ ਨੇ ਸਾਡੇ ਲਈ ਕੀਤਾ ਉਹ ਅਸੀਂ ਭੁੱਲ ਨਹੀਂ ਸਕਦੇ ਹਾਂ। ਆਪ ਜੀ ਦੇ ਪਿਤਾਮਾ ਦਾਦਾ ਜੀ ਨੇ 52 ਰਾਜਿਆਂ ਨੂੰ ਜਿਹੜਾ ਹੈ ਉਹ ਗਵਾਲੀਅਰ ਦੇ ਕਿਲੇ ਵਿੱਚੋਂ ਛਡਾਇਆ ਹੈ। ਗਵਾਲੀਅਰ ਤੋਂ ਬਾਹਰ ਆਪ ਜੀ ਨੇ ਉਹਨਾਂ ਨੂੰ ਕੱਢਿਆ, ਉਹ 52 ਰਾਜੇ ਸਾਧ ਸੰਗਤ ਜੀ, ਕਈ ਪਹਾੜੀਏ ਤੇ ਕਈ ਰਾਜਪੂਤ ਰਾਜੇ, ਜਿਨ੍ਹਾਂ ਨੂੰ ਕੋਈ ਉਮੀਦ ਨਹੀਂ ਸੀ ਕਿ ਕਦੇ ਉਹਨਾਂ ਨੂੰ ਜਿਹੜਾ ਹੈ ਉਹ ਕਿਲੇ ਦੇ ਬਾਹਰ ਕੁਛ ਵੇਖਣ ਨੂੰ ਨਸੀਬ ਹੋਵੇਗਾ, ਉਹਨਾਂ ਦੀ ਬੰਦ ਖਲਾਸੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤੀ ਹੈ। ਇਹ ਯਾਦ ਕਰਦੇ ਨੇ ਜੈ ਸਿੰਘ ਤੇ ਅਜੀਤ ਸਿੰਘ, ਕਹਿੰਦੇ ਸਾਡੇ ਜਿਹੜੇ ਵੱਡੇ ਵਡੇਰੇ ਹਨ ਉਹਨਾਂ ਤੇ ਸਾਡੇ ਤੇ ਤੁਹਾਡਾ ਕਰਜ਼ਾ ਹੈ। ਭਾਵੇਂ ਅੱਜ ਕੱਲ੍ਹ ਇਹ ਗੱਲਾਂ ਲੋਕੀ ਭੁੱਲਦੇ ਜਾ ਰਹੇ ਨੇ, ਮਹਾਰਾਜ ਜੀ ਦਾ ਜਿਹੜਾ ਦੇਣਾ ਹੈ ਨਾ ਉਹ ਕੋਈ ਦੇ ਨਹੀਂ ਸਕਦਾ। ਅੱਜ ਜੋ ਕੁਛ ਹੈ ਉਹ ਸਭ ਕੁਛ ਦਸਵੇਂ ਪਾਤਸ਼ਾਹ ਜੀ ਦੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਹਨਾਂ ਦੇ ਪ੍ਰਤਾਪ ਕਰਕੇ ਹੀ ਅੱਜ ਇਹ ਭਾਰਤ ਦੇ ਵਿੱਚ ਸਭ ਕੁਛ ਰਾਜ ਸਾਜ ਤਾਜ ਜਿਹੜਾ ਬਚਿਆ ਹੋਇਆ ਹੈ। ਕਹਿੰਦੇ ਮਹਾਰਾਜ ਤੁਹਾਡਾ ਵੱਡਾ ਉਪਕਾਰ ਹੈ ਸਾਡੇ ਵੱਡੇ ਵਡੇਰਿਆਂ ਤੇ, ਗਵਾਲੀਅਰ ਦੇ ਕਿਲੇ ਵਿੱਚੋਂ ਆਪ ਜੀ ਨੇ ਸਾਡੇ ਪੁਰਖੜਿਆਂ ਨੂੰ ਆਜ਼ਾਦ ਕਰਵਾਇਆ ਹੈ। ਆਪ ਜੀ ਐਸੇ ਸੂਰ ਵੀਰ ਬਚਨ ਕੇ ਬਲੀ, ਦਲ ਭੰਜਨ ਗੁਰ ਸੂਰ ਮਾਂ ਬੜ ਜੋਧਾ ਬਹੁ ਪਰ ਉਪਕਾਰੀ, ਉਹਨਾਂ ਦੇ ਆਪ ਜੀ ਪੋਤਰੇ ਹੋ।
1: ਰਣ ਮਹਿ ਮਹਾਵੀਰ ਰਸ ਪੋਤੇ,
0: ਤੇ ਆਪ ਜੀ ਵੀ ਰਣ ਦੇ ਵਿੱਚ ਵੀਰ ਰਸ ਦੇ ਵਿੱਚ ਜਦੋਂ ਆ ਜਾਂਦੇ ਹੋਣਾ ਤੇ ਆਪ ਜੀ ਦੇ ਅੱਗੇ ਵੀ ਰਣ ਦੇ ਮੈਦਾਨ ਦੇ ਵਿੱਚ ਜੰਗ ਵਿੱਚ ਕੋਈ ਟਿਕ ਨਹੀਂ ਸਕਦਾ। ਐਸੇ ਸੂਰ ਵੀਰ ਦਾਦੇ ਦੇ ਆਪ ਜੀ ਪੋਤਰੇ ਹੋ ਤੇ ਆਪ ਜੀ ਵੀ ਤਿਵੇਂ ਹੋ।
1: ਸੁਨੇ ਜੰਗਰਾਵਰ ਕੇ ਪਹਾਰੇ,
0: ਹੇ ਪਾਤਸ਼ਾਹ ਜੀ ਅਸੀਂ ਆਪ ਜੀ ਦਾ ਬੜਾ ਜਸ ਸਰਵਣ ਕੀਤਾ, ਆਪ ਜੀ ਦੇ ਸਾਰੀ ਜੰਗ ਦੇ ਪ੍ਰਸੰਨ ਅਸੀਂ ਚੰਗੀ ਤਰ੍ਹਾਂ ਸਰਵਣ ਕੀਤੇ ਹਨ।
1: ਕਰਿਓ ਸ਼ੋਕ ਤੁਰਕਾਨੇ ਸਾਰੇ,
0: ਆਪ ਜੀ ਦੇ ਕਰਕੇ ਹੀ ਤੁਰਕੜਿਆਂ ਦਾ ਤੇਜ ਜਿਹੜਾ ਹੈ ਇਸ ਭਾਰਤ ਤੋਂ ਖਤਮ ਹੋਇਆ। ਸ਼ੋਕ ਤੁਰਕਣ ਸਾਰੇ, ਆਪ ਜੀ ਨੇ ਹੀ ਤੁਰਕੜਿਆਂ ਨੂੰ ਦੁੱਖ ਦੇਣਾ ਕੀਤਾ। ਜਿਹੜੇ ਤੁਰਕੜੇ ਇੱਥੇ ਆ ਕਰਕੇ ਕਾਬਜ ਹੋ ਗਏ ਸਨ ਤੇ ਗਰੀਬੜਿਆਂ ਨੂੰ ਤੇ ਦੀਨ ਮਜਲੂਮਾਂ ਨੂੰ ਦੁੱਖ ਦਿੰਦੇ ਸਨ ਤੇ ਆਪ ਜੀ ਹੀ ਹੋ ਜਿਨ੍ਹਾਂ ਨੇ ਐਸੇ ਤੁਰਕੜਿਆਂ ਨੂੰ ਦੁੱਖ ਦਿੱਤਾ ਹੈ, ਕਸ਼ਟ ਦਿੱਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਸ਼ੁਭ ਦ੍ਰਿਸ਼ਟੀ ਜਿਹੜੀ ਹੈ ਉਹਨਾਂ ਰਾਜਿਆਂ ਤੇ ਭਾਈ ਆਪਣੀ ਸਵੱਲੀ ਨਿਗਾਹ ਉਹਨਾਂ ਤੇ ਕੀਤੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਸਮੇਂ ਸਿਪਰ ਇੱਕ ਸ਼ਸਤਰ ਦਾ ਜਿਹੜਾ ਹੈ ਨਾ ਕਹਿ ਲਓ ਤੁਸੀਂ ਸ਼ਸਤਰ ਦੇ ਕਈ ਨਾਮ ਨੇ ਸਹਿਬ ਸਰੋਹੀ ਸਹਿਤੀ ਹੈ ਹਮਾਰੇ ਪੀਰ, ਇੱਕ ਸਿਪਰ ਵੀ ਹੈ, ਇੱਕ ਕਿਸਮ ਹੈ ਸ਼ਸਤਰ ਦੀ, ਉਹ ਮਹਾਰਾਜ ਜੀ ਨੇ ਮੰਗਵਾਈ ਹੈ ਤੇ ਮੰਗਵਾ ਕੇ ਅੱਗੇ ਦੱਸਦੇ ਹਨ। ਜੈ ਸਿੰਘ ਨੂੰ ਮਹਾਰਾਜ ਜੀ ਨੇ ਉਹ ਸ੍ਰੀ ਸਾਹਿਬ ਭੇਟਾ ਦਿੱਤੀ ਤੇ ਜੈ ਸਿੰਘ ਬੜਾ ਖੁਸ਼ ਹੋਇਆ। ਅੱਜ ਵੀ ਸਾਧ ਸੰਗਤ ਜੀ ਕਈ ਜਿਹੜੇ ਸ਼ਸਤਰ ਨੇ ਨਾ ਜੈਪੁਰ ਰਾਜ ਘਰਾਣੇ ਦੇ ਵਿੱਚ ਵੀ ਨੇ, ਵਡੋਦਰਾ ਰਾਜ ਘਰਾਣੇ ਦੇ ਵਿੱਚ ਵੀ ਗੁਰੂ ਸਾਹਿਬ ਜੀ ਦੇ ਸ਼ਸਤਰ ਨੇ। ਜਿਹਦਿਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਜਿਹੜਾ ਹੈ ਉਹ ਗੁਰਪੁਰਬ ਆਉਂਦਾ ਹੈ, ਅਵਤਾਰ ਗੁਰਪੁਰਬ, ਉਹ ਦਿਨ ਉਹ ਸ਼ਸਤਰ ਸਜਾਉਂਦੇ ਨੇ ਤੇ ਉਹਦੀ ਪੂਜਾ ਕਰਦੇ ਨੇ। ਤੁਸੀਂ ਅੱਜ ਵੀ ਪੁੱਛ ਸਕਦੇ ਹੋ। ਦਸੇ ਪਾਤਸ਼ਾਹ ਜੀ ਦਾ ਦੇਣ ਜਿਹੜਾ ਉਹ ਸਾਰੇ ਕੁਲ ਕਾਇਨਾਤ ਤੇ ਹੈ। ਵੱਡੇ ਵੱਡੇ ਰਾਜਿਆਂ ਨੂੰ ਵੀ ਮਹਾਰਾਜ ਜੀ ਨੇ ਬਖਸ਼ਿਸ਼ਾਂ ਦਿੱਤੀਆਂ। ਉਹ ਅੱਜ ਵੀ ਉਹਨਾਂ ਕੋਲ ਖੜਗ ਜਿਹੜਾ ਸ਼ਸਤਰ ਪਿਆ ਹੋਇਆ ਹੈ ਮਹਾਰਾਜ ਜੀ ਨੇ ਮੰਗਵਾਇਆ ਤੇ ਰਾਜੇ ਜੈ ਸਿੰਘ ਨੂੰ ਥਾਪੜਾ ਦਿੱਤਾ। ਕਾਰਨ ਉਹਨੇ ਅੱਜ ਸੌਂ ਚੁੱਕੀ ਹੈ ਨਾ ਕਿ ਅੱਜ ਤੋਂ ਬਾਅਦ ਅਸੀਂ ਤੁਰਕੜਿਆਂ ਦੇ ਨਾਲ ਕੋਈ ਸੰਗੀ ਨਹੀਂ ਕਰਾਂਗੇ। ਉਹਨੇ ਸੌਂ ਖਾਧੀ ਹੈ ਤੇ ਸੱਚ ਜਾਣਿਓ ਸੌਂ ਤੇ ਟਿੱਕਿਆ ਰਿਹਾ ਬਾਅਦ ਵਿੱਚ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖੜਗ ਮੰਗਵਾ ਕੇ ਸ਼ਸਤਰ ਉਹਨੂੰ ਭੇਟਾ ਦਿੱਤਾ, ਲੈ ਕਰਕੇ ਬੜਾ ਖੁਸ਼ ਹੋਇਆ ਹੈ। ਤੇ ਗੁਰੂ ਸਾਹਿਬ ਮਹਾਰਾਜ ਜੀ ਦੇ ਅੱਗੇ ਦੋ ਹੱਥ ਜੋੜ ਕਰਕੇ ਮੱਥਾ ਟੇਕਦਾ ਹੈ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਰਕਸ਼ ਕਹਿੰਦੇ ਧਨੁਕ ਨੂੰ ਮਹਾਰਾਜ ਜੀ ਨੇ ਆਪਣਾ ਧਨੁਕ ਮੰਗਵਾਉਣਾ ਕੀਤਾ ਹੈ
1: ਅਜੀਤ ਸਿੰਘ ਕੋ ਦੀਨਾ।
0: ਤੇ ਧਨੁਕ ਮੰਗਵਾ ਕਰਕੇ ਸੱਚੇ ਪਾਤਸ਼ਾਹ ਜੀ ਨੇ ਉਹ ਨਿਰਪਤ ਰਾਜਾ ਅਜੀਤ ਸਿੰਘ ਨੂੰ ਦੇਣਾ ਕੀਤਾ। ਅਜੀਤ ਸਿੰਘ ਵੀ ਗੁਰੂ ਕੋਲੋਂ ਬਖਸ਼ਿਸ਼ਾਂ ਲੈ ਕਰਕੇ ਬੜਾ ਖੁਸ਼ ਹੋਇਆ ਹੈ। ਗੁਰੂ ਸਾਹਿਬ ਜੀ ਦੇ ਅੱਗੇ ਵਾਰੰਵਾਰ ਨਮਸਕਾਰਾਂ ਕਰਦਾ ਹੈ। ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕਰਕੇ ਇਹਨਾਂ ਰਾਜਿਆਂ ਨੇ ਵਿਦਾਈ ਲਈ ਹੈ ਤੇ ਗੁਰੂ ਸਾਹਿਬ ਜੀ ਦਾ ਜਸ ਕਰਦੇ ਹੋਏ ਤਨ ਬਾਜਾ ਵਾਲੇ, ਤਨ ਕਲਗੀਆ ਵਾਲੇ, ਤਨ ਚੋਜੀ ਪ੍ਰੀਤਮ, ਗੁਰੂ ਸਾਹਿਬ ਜੀ ਦਾ ਜਸ ਕਰਦੇ ਹੋਏ ਆਪਣੇ ਆਪਣੇ ਘਰਾਂ ਨੂੰ ਆਪਣੇ ਆਪਣੇ ਠਿਕਾਣਿਆਂ ਤੇ ਪਰਤੇ ਹਨ। ਐਸੇ ਮਹਾਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਉਸ ਗੁਰਤਾ ਗੱਦੀ ਤੇ ਸ਼ੁਭਾਇਮਾਨ ਹਨ ਉਹਨਾਂ ਦਾ ਬੜਾ ਭਾਰੀ ਜਸ ਹੈ, ਇੰਜ ਰਾਜੇ ਕਹਿ ਰਹੇ ਹਨ। ਇੰਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਈ ਦਿਨ ਆਗਰੇ ਦੇ ਵਿੱਚ ਬਤੀਤ ਕੀਤੇ ਹਨ। ਕਈ ਸੰਗਤਾਂ ਦੂਰ ਦੁਰਾਡਿਆਂ ਤੋਂ ਆ ਕਰਕੇ ਆਸ ਪਾਸਿਆਂ ਦੇ ਇਲਾਕਿਆਂ ਦੇ ਵਿੱਚੋਂ ਆ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕਰਦੀਆਂ ਹਨ। ਯਥਾ ਸ਼ਕਤ ਜਿਸ ਕੋਲ ਜਿੰਨੀ ਕੁ ਸਮਰੱਥਤਾ ਹੈ ਕੋਈ ਧਨ ਦੇ ਕੇ ਕੋਈ ਕੁਛ ਦੇ ਕੇ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਕਰਦਾ ਅਕੋਰ ਭੇਟਾਵਾਂ ਗੁਰੂ ਸਾਹਿਬ ਜੀ ਨੂੰ ਅਰਪਿਤ ਕਰਦੇ ਹਨ। ਜਿਹੜੇ ਕਾਮਨਾ ਪੂਰੀਆਂ ਕਰਨ ਵਾਲੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਸ ਕਿਸੇ ਦੀ ਸ਼ਰਧਾ ਨੂੰ ਵੇਖ ਕਰਕੇ ਉਹਦੀ ਮਨ ਦੀਆਂ ਪਾਵਣਾ, ਉਹਦੀਆਂ ਮੁਰਾਦਾਂ, ਉਹਦੀਆਂ ਕਾਮਨਾਵਾਂ, ਇੱਛਾਵਾਂ ਨੂੰ ਪਾਤਸ਼ਾਹ ਜੀ ਭਾਗ ਲਾਉਂਦੇ ਨੇ।

0: ਉਹ ਜਿਹੜੀ ਧੀ ਹੈ ਜਵਾਹਰ ਸਿੰਘ ਜੀ ਸੁਨਿਆਰੇ ਦੀ, ਉਹ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਚੱਲ ਕਰਕੇ ਆਈ ਹੈ,
1: ਸੁਖਮ ਵਸਤਰ ਉਪਾਇਨ ਲਿਆਈ।
0: ਗੁਰੂ ਜੀ ਦੇ ਲਈ ਬਹੁਤ ਹੀ ਬੇਸ਼ਕੀਮਤੀ ਸੁਖਮ, ਬਹੁਤ ਹੀ ਮੁਲਾਇਮ ਵਸਤਰ, ਜੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪਣਾ ਉਹਦੇ ਨਾਲ ਬਾਣਾ ਤਿਆਰ ਕਰਵਾ ਕੇ ਪਾ ਸਕਣ, ਅੰਗ ਰੱਖੀ ਕਿਹਾ ਜਾਂਦਾ ਪਾਤਸ਼ਾਹ ਜੀ ਪਾਉਂਦੇ ਨੇ, ਉਹਦੇ ਲਈ ਸੂਖਮ ਕੀਮਤੀ ਵਸਤਰ ਤੇ ਕੋਮਲ ਵਸਤਰ ਲੈ ਕਰਕੇ ਆਈ ਹੈ।
1: ਚਰਨ ਸਰੋਜਨ ਕੋ ਕਰ ਨਮੋ।
0: ਗੁਰੂ ਸਾਹਿਬ ਮਹਾਰਾਜ ਜੀ ਦੇ ਅੱਗੇ ਆ ਕੇ ਨਮਸਕਾਰ ਕੀਤੀ ਹੈ।
1: ਬੈਠੀ ਅਵਲੋਕਹਿ ਤੇ ਸਮੋ।
0: ਗੁਰੂ ਮਹਾਰਾਜ ਜੀ ਨੂੰ ਵੇਖਦੀ ਹੈ ਪਾਤਸ਼ਾਹ ਜੀ ਦਾ ਦਰਸ਼ਨ ਦੀਦਾਰਾ ਕਰਦੇ ਹੋਏ ਗੁਰੂ ਸਾਹਿਬ ਜੀ ਦੇ ਸਾਹਮਣੇ ਹੀ ਉਹ ਬੈਠੀ ਹੈ।
1: ਚੇਤਕ ਸਿੰਘ ਸਮੀਪ ਥਿਰੇ ਹੈ।
0: ਗੁਰੂ ਸਾਹਿਬ ਜੀ ਦੇ ਲਾਗੇ ਕਈ ਗੁਰੂ ਕੇ ਸਿੰਘ ਜਿਹੜੇ ਨੇ ਸੇਵਾਦਾਰ, ਗੜਵੀ ਸਿੰਘ ਆਦਿ ਕਈ ਪਿਆਰੇ ਗੁਰੂ ਕੇ ਸਿੰਘ ਖਲੋਤੇ ਹਨ।
1: ਬਾਗ ਵਿਖੇ ਚਾਰ ਧਰੇ ਹੈ।
0: ਚੌ ਤਰਫ ਬਾਗ ਦੇ ਵਿੱਚ ਬਹੁਤ ਸੋਹਣੇ ਰੁੱਖ ਲੱਗੇ ਹੋਏ ਹਨ, ਵੱਡੇ ਵੱਡੇ ਸੰਘਣੀ ਛਾਂ ਦੇਣ ਵਾਲੇ ਫਲ ਆਦਿ ਦੇ ਰੁੱਖ ਜਿਹੜੇ ਨੇ ਉਹ ਨਜ਼ਰ ਆ ਰਹੇ ਹਨ।
1: ਸ਼ਾਹ ਬਹਾਦਰ ਸਹਿਜ ਸੁਭਾਏ।
0: ਤੇ ਉੱਥੇ ਕਹਿੰਦੇ ਉਸ ਸਮੇਂ ਸ਼ਾਹ ਬਹਾਦਰ ਬਹਾਦਰ ਸ਼ਾਹ ਜਿਹੜਾ ਹੈ ਸਹਿਜ ਸੁਭਾਵਕ ਹੀ ਉੱਥੇ ਆਇਆ ਹੈ। ਉਹ ਇੰਜ ਹੀ ਕਹਿੰਦੇ ਸੈਲ ਕਰਨ ਦੇ ਖਾਤਰ ਅੱਜ ਬਾਗ ਦੇ ਵਿੱਚ ਚੱਲ ਕਰਕੇ ਆਇਆ ਹੈ।
1: ਬਾਗ ਨਿਕਟ ਚਲ ਆਇਓ।
0: ਜਦੋਂ ਉਹ ਬਾਗ ਦੇ ਨੇੜੇ ਰਾਜਾ ਬਹਾਦਰ ਸ਼ਾਹ ਆਇਆ ਹੈ,
1: ਗੁਰੂ ਥਿਰ ਹੈ ਸੁਧ ਪਾਇਓ।
0: ਉਹਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਇਸੀ ਬਾਗ ਦੇ ਵਿੱਚ ਬੈਠੇ ਹਨ, ਆਰਾਮ ਫਰਮਾ ਰਹੇ ਹਨ, ਬਿਰਾਜਮਾਨ ਹਨ। ਇਹ ਗੱਲ ਦੀ ਸੋਝੀ ਬਹਾਦਰ ਸ਼ਾਹ ਨੂੰ ਦਿੱਤੀ ਹੈ।
1: ਦਰਸ਼ਨ ਕਰਨ ਮਨੋਰਥ ਧਾਰਾ।
0: ਉਹਦੇ ਮਨ ਵਿੱਚ ਵੀ ਇੱਛਾ ਹੋਈ, ਚਲੋ ਆਪਾਂ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਲਈਏ, ਮੈਂ ਤਾਂ ਸੈਲ ਕਰਨ ਦੇ ਖਾਤਰ ਬਾਗ ਵਿੱਚ ਆਇਆ ਸੀ, ਹੁਣ ਗੁਰੂ ਸਾਹਿਬ ਜੀ ਵੀ ਇੱਥੇ ਹੀ ਬੈਠੇ ਨੇ, ਦਰਸ਼ਨ ਕਰਨ ਦੀ ਤਾਂਗ ਇੱਛਾ ਪ੍ਰਗਟ ਹੋਈ ਹੈ।
1: ਪ੍ਰਵੇਸ਼ੋ ਬਾਗ ਮਝਾਰਾ।
0: ਤੇ ਤਤਕਾਲ ਕਹਿੰਦੇ ਉਸੀ ਸਮੇਂ ਬਾਗ ਦੇ ਵਿੱਚ ਉਹ ਰਾਜਾ ਬਹਾਦਰ ਸ਼ਾਹ ਚੱਲ ਕਰਕੇ ਆਇਆ ਹੈ।
1: ਬਰਸ ਵਿਸਾਲ ਗੁਰੂ ਕਰਵਾਏ।
0: ਮਹਾਰਾਜ ਜੀ ਨੂੰ ਪਤਾ ਲੱਗਿਆ ਕਿ ਬਹਾਦਰ ਸ਼ਾਹ ਆ ਰਿਹਾ ਹੈ। ਗੁਰੂ ਜੀ ਕਹਿੰਦੇ ਭਾਈ ਉਹਦੇ ਲਈ ਵੀ ਇੱਕ ਆਸਣ ਪਾਉਣਾ ਕਰੋ, ਉਹ ਵੀ ਸਮੇਂ ਦਾ ਬਾਦਸ਼ਾਹ, ਨਾਲੇ ਮਹਾਰਾਜ ਨੇ ਉਹਨੂੰ ਬਾਦਸ਼ਾਹੀ ਦਿੱਤੀ। ਕਹਿੰਦੇ ਰਾਜਾ ਆਇਆ ਤਾਂ ਉਹਦੇ ਲਈ ਵਿਛੋਣੇ ਪਾਏ ਗਏ ਹਨ।
1: ਸਿੰਘ ਭਏ ਸਮੁਦਾਏ।
0: ਕਈ ਜਿਹੜੇ ਸਿੰਘ ਨੇ ਉਹ ਇਕੱਠੇ ਹੋ ਗਏ ਗੁਰੂ ਸਾਹਿਬ ਜੀ ਦੇ ਹਜ਼ੂਰੀ ਵਿੱਚ ਆਏ ਹਨ। ਉਸ ਸਮੇਂ ਆ ਕਰਕੇ ਮਹਾਰਾਜ ਜੀ ਨੂੰ ਮੱਥਾ ਟੇਕ ਕਰਕੇ ਸਿੱਖ ਵੀ ਜਿਹੜੇ ਨੇ ਆਸੇ ਪਾਸੇ ਬੈਠ ਚੁੱਕੇ ਹਨ।
1: ਬਿਠਾਇਓ ਆਦਰ ਦੀਨਾ।
0: ਤੇ ਰਾਜਾ ਬਹਾਦਰ ਸ਼ਾਹ ਵੀ ਚੱਲ ਕਰਕੇ ਆਇਆ, ਬਹਾਦਰ ਸ਼ਾਹ ਨੇ ਮੱਥਾ ਟੇਕਿਆ, ਮਹਾਰਾਜ ਜੀ ਨੇ ਆਦਰ ਦਿੱਤਾ ਹੈ, ਆਦਰ ਦੇ ਕਰਕੇ ਉਹਨੂੰ ਬੈਠਣ ਲਈ ਥਾਂ ਦਿੱਤੀ ਹੈ।
1: ਜੋਗ ਸਭ ਲੋਕ ਖਰੇ ਹੈ।
0: ਜਿੱਧਰ ਕਿੱਧਰ ਕੋਈ ਖਲੋਤਾ ਹੈ, ਕੋਈ ਬੈਠਿਆ ਹੋਇਆ ਹੈ, ਚੌ ਫੇਰੇ ਸੱਚੇ ਪਾਤਸ਼ਾਹ ਜੀ ਦੇ ਸਿੰਘ ਗੁਰੂ ਕੇ ਪਿਆਰੇ ਕਈ ਸਿਪਾਹੀ ਜਿਹੜੇ ਨੇ ਉਹ ਚੌ ਫੇਰੇ ਹੀ ਕੋਈ ਬੈਠਿਆ ਕੋਈ ਖਲੋਤਾ ਹੈ।
1: ਗੁਰੂ ਸ਼ਾਹ ਕੋ ਪਿਖਨ ਕਰੇ ਹੈ।
0: ਤੇ ਸਾਰੇ ਵੇਖ ਰਹੇ ਨੇ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇੱਕ ਪਾਸੇ ਬੈਠੇ ਹੋਏ ਹਨ, ਦੂਜੇ ਪਾਸੇ ਬਹਾਦਰ ਸ਼ਾਹ ਬੈਠਿਆ ਹੋਇਆ ਹੈ, ਸਾਰੀ ਮਹਾਰਾਜ ਜੀ ਵੱਲ ਤੱਕ ਰਹੇ ਹਨ। ਉੱਥੇ ਸਾਧ ਸੰਗਤ ਜੀ ਇੱਕ ਜਿਹੜੀ ਉਹੀ ਜਵਾਹਰ ਸਿੰਘ ਜੀ ਦੀ ਜਿਹੜੀ ਧੀ ਹੈ ਨਾ, ਉਹ ਬੱਚੀ ਜਿਹੜੀ ਹੈ ਉੱਥੇ ਹੀ ਬੈਠੀ ਰਹੀ ਹੈ। ਇਹ ਬਹਾਦਰ ਸ਼ਾਹ ਆਇਆ, ਗੁਰੂ ਜੀ ਬੈਠੇ ਨੇ, ਉਹਦੇ ਮਨ ਵਿੱਚ ਬੜੀ ਸ਼ਰਧਾ, ਗੁਰੂ ਜੀ ਦੇ ਦਰਸ਼ਨ ਕਰਦੀ ਹੈ ਤੇ ਇੱਕ ਟੱਕ ਹੋ ਕੇ ਬਹਿ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਵੇਖ ਰਹੀ ਹੈ।
1: ਉੱਠ ਕਰ ਇਤਵਤ ਕਿਤਗੀ ਨਹੀਂ।
0: ਉਹ ਨਾ ਤਾਂ ਉੱਠੀ, ਬਹਾਦਰ ਸ਼ਾਹ ਆਇਆ, ਨਾ ਤਾਂ ਉਹਨੇ ਉੱਠਣਾ ਮੁਨਾਫਸਿਫ ਜਾਣਿਆ, ਭਾਵ ਉਹਨੇ ਉੱਠਣਾ ਚੰਗਾ ਨਹੀਂ ਜਾਣਿਆ, ਗੁਰੂ ਜੀ ਦੇ ਹਜ਼ੂਰੀ ਦੇ ਵਿੱਚ ਉਹ ਬੈਠੀ ਹੈ, ਨਾ ਤਾਂ ਕਹਿੰਦੇ ਇੱਧਰ ਉੱਧਰ ਗਈ ਹੈ, ਨਾ ਤਾਂ ਇੱਥੇ ਉੱਥੇ ਤੱਕਦੀ ਹੈ। ਜਦੋਂ ਆਪਾਂ ਗੁਰੂ ਨੂੰ ਮਿਲਣ ਆਏ ਹਾਂ, ਗੁਰੂ ਦੇ ਦਰਸ਼ਨ ਕਰਨ ਆਏ ਹਾਂ, ਫਿਰ ਇੱਥੇ ਉੱਥੇ ਕੀ ਤੱਕਣਾ ਸਾਧ ਸੰਗਤ ਜੀ। ਉਹ ਇਵੇਂ ਹੀ ਉਹ ਬੱਚੀ ਬਹੁਤ ਹੀ ਜਿਸਦਾ ਸੁਭਾਅ ਕੋਮਲ ਹੈ, ਗੁਰੂ ਜੀ ਦੇ ਦਰਸ਼ਨ ਉਹ ਕਰਦੀ ਜਾ ਰਹੀ ਹੈ, ਨਹੀਂ ਰਜਦਾ ਉਹਦਾ ਮਨ, ਬੈਠੀ ਹੋਈ ਹੈ। ਉਸ ਤੇ ਉੱਥੇ ਨਿਗਾਹ ਪੈ ਗਈ ਇਸ ਬਹਾਦਰ ਸ਼ਾਹ ਦੀ, ਉਹਨੇ ਜਦੋਂ ਉਹਦੇ ਵੱਲ ਵੇਖਿਆ ਹੈ,
1: ਸੁੰਦਰ ਰੂਪ ਚਾਹੇ ਵਿਸ਼ੋ ਕੀ।
0: ਤੇ ਉਸ ਬੱਚੀ ਨੂੰ ਵੇਖ ਕਰਕੇ ਹੁਣ ਹਰ ਇੱਕ ਦੀ ਨਿਗਾਹ ਜਿਹੜੀ ਉਹ ਚੰਗੀ ਨਹੀਂ ਹੋਈ।

0: ਹੁੰਦੀ। ਉਹ ਬਹਾਦਰ ਸ਼ਾਹ ਇੱਕ ਤਾਂ ਸਾਧ ਸੰਗਤ ਜੀ ਹੈ ਹੀ ਜਿਹੜਾ ਉਹ ਤੁਰਕੜਿਆਂ ਦੇ ਵਿੱਚੋਂ, ਇੱਕ ਤਾਂ ਹੁਣੀ ਆਪਾਂ ਨੇ ਸੁਣਿਆ ਕੈਸੇ ਕੈਸੇ ਪਾਪ ਉਹਨਾਂ ਦੇ ਵੰਸ਼ ਵਿੱਚੋਂ ਹੋਏ ਨੇ, ਤੇ ਹੈ ਤਾਂ ਉਹਨਾਂ ਦੀ ਹੀ ਨਸਲ ਨਾ। ਉਹਦੇ ਮਨ ਵਿੱਚ ਐਸੇ ਦੁਰਵਿਚਾਰ ਆ ਗਏ, ਉਹਨੇ ਜਿਹੜੀ ਹੈ ਮਾੜੀ ਨਿਗਾਹ ਦੇ ਨਾਲ ਉਸ ਬੱਚੀ ਨੂੰ ਵੇਖਿਆ ਹੈ ਤੇ ਉਹਨੂੰ ਵੇਖ ਕਰਕੇ ਬੜਾ ਵਿਸਮੇ ਹੋਇਆ। ਮਹਾਰਾਜ ਜੀ ਨੇ ਉਹਦੇ ਤੇ ਕਿਰਪਾ ਕੀਤੀ ਸੀ, ਚੰਗਾ ਸਰੂਪ ਸੀ, ਵੇਖ ਕਰਕੇ ਵਿਸਮੇ ਹੋਇਆ ਹੈ।
1: ਦੇਖ ਚਕੋਰ ਚੰਦ ਕੀ ਢਾਲਾ,
0: ਜਿਵੇਂ ਚੰਦ ਚਕੋਰ ਨੂੰ, ਚਕੋਰ ਚੰਦ ਨੂੰ ਇਕਟਕ ਹੋ ਕੇ ਵੇਖਦਾ ਹੈ ਨਾ, ਚਕੋਰ ਦੀ ਪ੍ਰੀਤ ਹੈ ਚੰਦਰਮਾ ਦੇ ਨਾਲ, ਇਵੇਂ ਹੀ ਕਹਿੰਦੇ ਉਹ ਵੇਖ ਰਿਹਾ ਹੈ।
1: ਗੁਰ ਤੇ ਸ਼ੰਕ ਰਹਿਓ ਬਹੁ ਤੇਰਾ,
0: ਪਰ ਉਹਦੇ ਮਨ ਅੰਦਰ ਨਾ ਸ਼ੰਕਾ ਆ ਗਿਆ। ਹੁਣ ਕੀ ਸ਼ੰਕਾ ਆ ਗਿਆ? ਉਹਦੇ ਮਨ ਵਿੱਚ ਇਹ ਸ਼ੰਕਾ ਸੀ ਕਿ ਮੈਂ ਗੁਰੂ ਸਾਹਿਬ ਜੀ ਦੇ ਹਜ਼ੂਰੀ ਵਿੱਚ ਬੈਠਿਆ ਹਾਂ ਤੇ ਗੁਰੂ ਸਾਹਿਬ ਸ਼ਾਇਦ ਜਾਣੀ ਜਾਣ ਨੂੰ, ਪਤਾ ਹੀ ਹੈ ਕਿ ਗੁਰੂ ਜੀ ਜਾਣੀ ਜਾਣ ਨੇ, ਫਿਰ ਵੀ ਉਹਦੇ ਮਨ ਵਿੱਚੋਂ ਸ਼ੰਕਾ ਜੇ ਗਿਆ ਨਹੀਂ। ਉਹਦੇ ਮਨ ਵਿੱਚ ਸ਼ੰਕਾ ਆਇਆ ਕਿ ਗੁਰੂ ਸਾਹਿਬ ਜੀ ਮੇਰੇ ਕੋਲ ਲਾਗੇ ਹੀ ਬੈਠੇ ਹਨ, ਪਰ ਮੈਂ ਕੀ ਕਰਾਂ, ਮੇਰਾ ਮਨ ਜਿਹੜਾ ਹੈ ਇਹਦੇ ਵੱਸ ਹੋ ਗਿਆ, ਅਧੀਨ ਹੋ ਗਿਆ ਇਹਦੇ ਰੂਪ ਨੂੰ ਤੱਕ ਕੇ। ਮੈਂ ਕੋਸ਼ਿਸ਼ ਤਾਂ ਕਰ ਰਿਹਾ ਕਿ ਕਿਵੇਂ ਮੇਰੇ ਮਨ ਨੂੰ ਦੂਜੇ ਵਾਲੇ ਪਾਸੇ ਮੋੜਨਾ ਕਰਾਂ, ਪਰ ਮਨ ਨਹੀਂ ਮੁੜਦਾ। ਮਨ ਬੜਾ ਸ਼ੈਤਾਨ ਹੈ, ਜਿੱਧਰ ਲੱਗ ਗਿਆ ਉੱਥੇ ਲੱਗ ਜਾਂਦਾ ਹੈ, ਜਿੱਧਰ ਲਗਾਉਣ ਨਾ ਨਹੀਂ ਹੁੰਦਾ ਨਾ ਉੱਥੇ ਤਾਂ ਮਨ ਜਿਹੜਾ ਹੈ ਪਹਿਲੇ ਲੱਗ ਜਾਂਦਾ, ਤੇ ਜਿੱਥੇ ਲਗਾਉਣਾ ਸੀ ਉੱਥੇ ਤਾਂ ਸਾਧ ਸੰਗਤ ਜੀ ਲੱਗਦਾ ਕੋਈ ਨਹੀਂ। ਇੰਜ ਕਹਿੰਦਾ ਮਨ ਨੂੰ ਮੋੜਨ ਦਾ ਯਤਨ ਕਰ ਰਿਹਾ ਬਹਾਦਰ ਸ਼ਾਹ, ਕਹਿੰਦੇ ਮਨ ਫਿਰ ਵੀ ਉੱਥੇ ਹੀ ਲੱਗਿਆ ਹੋਇਆ ਹੈ।
1: ਲਾਲਚ ਲੱਗਿਓ ਪਿਖਣ ਕੇ ਕਾਰਨ,
0: ਮਨ ਵਿੱਚ ਲਾਲਚ ਆ ਗਿਆ, ਖੋਟੇ ਵਿਚਾਰ ਮਨ ਵਿੱਚ ਆਏ ਨੇ ਨਾ, ਮਾੜੀ ਨਿਗਾਹ ਦੇ ਨਾਲ ਤੱਕਿਆ ਤੇ ਮਨ ਵਿੱਚ ਲਾਲਚ ਹੈ, ਲੋਭ ਹੈ, ਕੁਦ੍ਰਿਸ਼ਟੀ ਦੇ ਨਾਲ ਵੇਖਿਆ ਹੈ, ਇਸ ਲਈ ਅਜੇ ਵੀ ਉਹਦਾ ਮਨ ਜਿਹੜਾ ਉੱਧਰ ਹੀ ਫਸਿਆ ਹੋਇਆ ਹੈ।
1: ਕਰੇ ਬਾਤ ਬਹੁ ਪਹੰਤ ਉਚਾਰਨ,
0: ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਨਾ ਹੁਣ ਕੁਛ ਗੱਲ ਕਰਨ ਦੇ ਲਈ ਕਹਿ ਲਓ, ਜਾਂ ਤਾਂ ਕਹਿ ਲਓ ਕਿ ਕਿਵੇਂ ਹੁਣ ਮਨ ਨੂੰ ਮੋੜਾ, ਕਾਰਨ ਗੁਰੂ ਸਾਹਿਬ ਜੀ ਬੈਠੇ ਨੇ ਤੇ ਇੱਕ ਸਿੱਖ ਦੀ ਧੀ ਹੈ ਤੇ ਮੇਰੀ ਨਿਗਾਹ ਵਾਰ ਵਾਰ ਉਹਦੇ ਤੇ ਜਾ ਰਹੀ ਹੈ। ਇੰਜ ਨਾ ਹੋਵੇ ਕਿ ਗੁਰੂ ਸਾਹਿਬ ਮਹਾਰਾਜ ਜੀ ਨੂੰ ਪਤਾ ਲੱਗ ਜਾਵੇ, ਮੇਰੇ ਤੇ ਗੁੱਸਾ ਹੋ ਜਾਣ। ਸੋ ਆਪਣੇ ਮਨ ਨੂੰ ਪਰਚਾਵਣ ਦੇ ਲਈ, ਹੁਣ ਕਿਧਰੇ ਦੂਜੇ ਪਾਸੇ ਲਾਉਣ ਦੇ ਲਈ ਬਹਾਦਰ ਸ਼ਾਹ ਕੋਈ ਸਵਾਲ ਗੁਰੂ ਸਾਹਿਬ ਜੀ ਦੇ ਤਾਂ ਹੀ ਕਰਦਾ ਹੈ, ਕੁਛ ਨਾ ਕੁਛ ਗੱਲ ਛੇੜਦਾ ਹੈ। ਉਹ ਕੀ ਗੱਲ ਕਰਦਾ ਹੈ, ਕੀ ਸਵਾਲ ਕਰਦਾ ਹੈ, ਉਹ ਆਪਾਂ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇੱਥੇ ਸਾਧ ਸੰਗਤ ਜੀ ਉਸ ਸਮੇਂ ਦੀ ਸਮਾਪਤੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾਲਤਾ ਕਰਨ, ਜੋ ਵੀ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਨੇ ਉਹ ਸਾਡੇ ਮਨਾਂ ਵਿੱਚ ਵਸੇ, ਇਹੀ ਅਰਦਾਸ ਬੇਨਤੀ ਹੈ। ਸੋ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ, ਸਾਧ ਸੰਗਤ ਗੁਰੂ ਸਾਹਿਬ ਬਖਸ਼ਣ ਜੋਗੇ ਬਖਸ਼ ਲੈਣਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ।

ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਧਾਮ ਤੱਕ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸੰਧਿਆ ਵੇਲੇ ਗੁਰੂ ਇਤਿਹਾਸ ਦੀ ਕਥਾ ਵਿਚਾਰ ਦੀ ਹਾਜ਼ਰੀ ਭਰਦੇ ਹੋਏ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣਾ ਅੱਗੇ ਤੋਂ ਸਮਤ ਬਖਸ਼ਣਾ ਦਰਾਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਅੰਦਰ ਤੇ ਪ੍ਰਵਾਨ ਕਰਨੀਆਂ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਹਰਮਦਾਨ ਫਤਿਹ ਕਰਨਾ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

संतो

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਏਕ ਓਵੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹੁਰਾ ਸੁਰਖ

ਸਹਿਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਭ ਮੋ ਸੋ ਕਹਾ, ਸੋ ਕਹਿ ਹਉ ਜਗ ਮਾਹੇ, ਜੋ ਤਹਿ

ਗੋਬਿੰਦ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕਲੀ ਮਹੱਲਾ ਤੀਜਾ ਰਾਮਨ ਅਲੀ ਮਹੋਲਨ ਕਾ ਸਤਿਗੁਰੂ ਮੈਂ ਪਾਇਆ ਮੇਰੇ ਨਾਲ ਹਰ ਨਾਲ ਹਰ ਹੋ।

ਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ਼੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ।

ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤ੍ਰ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦੱਕੇ ਸਾਸਵਾਸਾ ਨਾਲ ਨਿਭਾਹੀ ਤਿਨਾਂ ਸਚਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ।

ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਤੇਗ ਤੇਗ ਫਤਿਹ ਚੌਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਬਿਬੇਕ ਰਹਿਤ ਰਿੱਛਾ ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਵੇਲੇ ਬੋਲੋ ਜੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਬਿਬੇਕ ਸਰ ਜੀ ਰਾਮ ਸਰ ਜੀ

ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪਾਉਂਟਾ ਸਾਹਿਬ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੂ ਚੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬਿਬੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗ

ਸਰਬੱਤਰ ਸਮੂਹ ਖਾਲਸੇ ਜੀ ਕੋ ਨਗਾਰੀਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ।

ਪੜੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ, ਸਿੱਖ

ಬೇಗ ಅಲಿ ಬಾಬಾ ಬುಲಾ ಸಿಂಗಿ ನೈನ್ ಸಿಂಗಿದ.

श्री साई बाबा महाराजा रणजीत सिंह जी शेर पंजाब।

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬੋਲੇ।

ਗੁਰੂ ਸਾਹਿਬਾਨਾਂ ਜੀ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਇਹ ਇਤਿਹਾਸ ਠੀਕ ਰਾਤ 8:15 ਤੇ ਸ਼ੁਰੂ ਹੋਵੇਗਾ। ਸੋ ਸਮੂਹ ਸੰਗਤਾਂ ਪ੍ਰਤੀ ਬੇਨਤੀ ਹੈ, ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜਾ ਕੇ ਗੁਰੂ ਮਹਾਰਾਜ ਜੀ ਦਾ ਇਤਿਹਾਸ ਵੇਖ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਦੂਜਾ ਏਕ ਸਤੰਗ ਸਰਬ ਦੇਵਾ ਦੇਵ ਦੇਵਾ ਤੇ ਆਤਮਾ ਆਤਮਾ ਬਸ ਦੇਵ ਸਿਧੇ ਕੋ ਜਾਣ ਭੇ ਨਾ ਨਿਕਟਾ ਕਾ ਦਾਸ ਹੈ ਸੋਈ ਨਿਰੰਜਨ।

ਜੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ, ਖਸਮੈ ਬਾਵੈ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ।